ਨਾਰਦ ਮੁਨੀ ਦੇ ਚਰਨਾਂ ਤੇ ਟਹਿ ਕੇ ਕਿਸੇ ਪਿਆਰ ਵਾਲੇ ਮਨ ਨੇ ਅਰਦਾਸ ਕੀਤੀ, ਨਾਰਦ ਜੀ ਤੁਸੀਂ ਤੁਹਾਨੂੰ ਜੋ ਮੇਰੇ ਭਗਵਾਨ ਦੇ ਦਰਸ਼ਨਾਂ ਨੂੰ ਜਾ ਰਹੇ ਹੋ, ਨਾਰਦ ਤੁਸੀਂ ਤੁਹਾਨੂੰ ਜਿਨ੍ਹਾਂ ਨੂੰ ਮੇਰੇ ਭਗਵਾਨ ਦੇ ਦਰਸ਼ਨ ਮਿਲਣਗੇ, ਨਾਰਦ ਨੇ ਤੱਕਿਆ, ਪਿਆਰ ਵਾਲਾ ਮਨ ਇਹ ਪਿਆਰ ਵਾਲਾ ਕੋਈ ਤਪਸਵੀ ਅੱਖਾਂ ਵਿੱਚੋਂ ਅੱਥਰੂ ਕੇ ਰਿਹਾ। ਨਾਰਦ ਨੇ ਕਿਹਾ ਕਿਉਂ ਰੋਂਦਾ, ਤੈਨੂੰ ਵੀ ਕਿਸੇ ਚੀਜ਼ ਦੀ ਲਾਲਸਾ ਹੈ, ਜੰਗਲ ਬੀਆਬਾਨ ਦੇ ਵਿੱਚ ਸਮਾਧੀ ਲਗਾ ਕੇ ਬੈਠਾ ਹੈ, ਤੂੰ ਕੀ ਚਾਹੁੰਦਾ? ਇਸ ਦੀਆਂ ਕੁੱਬਾਂ ਨਿਕਲੀਆਂ ਤੇ ਪਿਆਰ ਨਾਲ ਇਸਨੇ ਪੜਿਆ, ਨਾਰਦ ਮੇਰੀ ਤਾਂ ਇੱਕੋ ਮੰਗ ਹੈ ਕਿ

ਜਿਹਨਾਂ ਨੇਤਰਾਂ ਨੇ ਦਰਸ਼ਨ ਕਰਨੇ ਉਹਨਾਂ ਨੂੰ ਨੀਂਦਰ ਕਿੱਥੇ ਨਾਰ ਸਾਰੀ ਸਾਰੀ ਰਾਤ ਇਹ ਨੇਤਰ ਇਸ ਆਸਾ ਵਿੱਚ ਜਾਗਦੇ ਰਹਿੰਦੇ ਹਨ, ਖੁੱਲੇ ਰਹਿੰਦੇ ਹਨ ਕਿ ਕਦ ਮੈਨੂੰ ਦਰਸ਼ਨ ਹੋਣ। ਨਾਰਦ ਜੀ ਭਗਵਾਨ ਦੇ ਦੇਸ਼ ਪਹੁੰਚੇ, ਦਰਸ਼ਨ ਮੇਲਾ ਕੀਤਾ, ਬੇਨਤੀ ਕੀਤੀ, ਮਹਾਰਾਜ ਇੱਕ ਜੰਗਲ ਬੀਆਬਾਨ ਵਿੱਚ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੋਇਆ ਇੱਕ ਤਪਸਵੀ ਬੜਾ ਪਿਆਰਾ ਹੈ ਮਹਾਰਾਜ, ਸਵਾਸ ਸਵਾਸ ਤੁਹਾਡਾ ਸਿਮਰਨ ਕਰਦਾ ਹੈ, ਪਰ ਮਹਾਰਾਜ ਇਹ ਦੱਸੋ ਵੀ ਉਹਨੂੰ ਦਰਸ਼ਨ ਕਰਦੇ ਹੋ? ਦਰਸ਼ਨਾਂ ਦੀ ਤਾਂ ਵਿੱਚ ਬੈਠਾ ਸਾਰੀ ਸਾਰੀ ਰਾਤ ਜਾਗਦਾ ਰਹਿੰਦਾ, ਉਹਨੂੰ ਤਾਂ ਖਾਣਾ ਪੀਣਾ ਹੀ ਭੁੱਲ ਗਿਆ, ਇੱਕੋ ਤੇਰੇ ਦਰਸ਼ਨਾਂ ਦੀ ਲਗਨ। ਭਾਗਾਂ ਵਾਲਾ ਗੁਰਮੁਖ ਹੈ ਪਿਆਰੀ ਸਾਧ ਸੰਗਤ, ਜਿਸ ਦੇ ਅੰਦਰ ਦਰਸ਼ਨਾਂ ਦੀ ਸਿੱਖ, ਜੋ ਗੁਰੂ ਦੇ ਦਰਸ਼ਨ ਚਾਹੁੰਦੇ ਇਸ ਲਗਨ ਵਿੱਚ ਜੀਵਨ ਬਤੀਤ ਕਰ ਰਹੇ। ਫਿਰ ਬਾਬਾ ਜੀ ਬਖਸ਼ਿਸ਼ ਕਰਦੇ ਸਨ, ਜੇ ਇਸ ਆਸ ਵਿੱਚ ਬੈਠਾ ਹੈ ਦਰਸ਼ਨਾਂ ਦੀ ਦਾਤ ਚਾਹੁੰਦਾ ਹੈ, ਇਹਨੂੰ ਦਰਸ਼ਨ ਜ਼ਰੂਰ ਹੋ ਗਿਆ। ਕੋਸ਼ਿਸ਼ ਮਹਾਰਾਜ ਦਰਸ਼ਨ ਕਰਦੇ ਹੋਗੇ ਤਾਂ ਭਗਵਾਨ ਜੀ ਕਹਿਣ ਲੱਗੇ, ਨਾਰਦ ਉਸ ਨੂੰ ਜਾ ਕੇ ਕਹਿ ਦੇ ਜਿਸ ਦਰਖਤ ਦੇ ਹੇਠਾਂ ਬੈਠ ਕੇ ਉਹ ਮੈਨੂੰ ਯਾਦ ਕਰ ਰਿਹਾ ਹੈ, ਉਸ ਦਰਖਤ ਦੇ ਜਿਤਨੇ ਪੱਤੇ ਹਨ ਉਤਨੇ ਜਨਮ ਤਾਰੇਗਾ ਤਾਂ ਉਹਨੂੰ ਦਰਸ਼ਨ ਹੋ। ਮਹਾਰਾਜ ਏਡੀ ਲੰਮੀ ਤਾਰੀਖ ਪਾ ਦਿੱਤੀ, ਮੈਂ ਤਾਂ ਸਮਝਿਆ ਸੀ ਕਿ ਤੁਸੀਂ ਮੇਰੇ ਨਾਲ ਹੀ ਤੁਰ ਪਵੋਗੇ ਉਹਨੂੰ ਦਰਸ਼ਨ ਦੇਣ ਵਾਸਤੇ, ਉਹ ਬੜਾ ਪਿਆਰਾ ਹੈ, ਪਰ ਤੁਸੀਂ ਏਡੀ ਲੰਮੀ ਤਾਰੀਖ ਪਾਈ। ਹਾਂ ਨਾਰਦ, ਨਾਰਦ ਵਾਪਸ ਮਿਲਿਆ, ਇਹ ਅੱਗੇ ਉਡੀਕਦਾ ਪਿਆ ਸੀ, ਹਾਂ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ, ਉਹ ਸੱਜਣ ਆਵੇ ਜੋ ਮੈਨੂੰ ਮੇਰੇ ਸੱਜਣ ਦਾ ਸੰਦੇਸ਼ ਸੁਣਾਵੇ, ਉਹ ਵੀ ਸੱਜਣ ਹੈ। ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਮੈਨੂੰ ਗੁਰੂ ਨਾਨਕ ਦੇ ਬਚਨ ਸੁਣਾਵੇ, ਭਾਈ ਫਿਰ ਉਹ ਕੌਣ ਹੈ? ਸੋ ਭਾਈ ਸੋ ਮੇਰਾ ਵੀਰ, ਜੇ ਬਹੁਤਾ ਪਿਆਰ ਆਵੇ ਤਾਂ ਕਹਿੰਦੇ ਆ ਵੀਰ। ਨਾਰਦ ਜੀ ਆ ਰਹੇ, ਉਡੀਕਦਾ ਪਿਆ ਸੀ, ਆ ਕੇ ਚਰਨਾਂ ਤੇ ਡਹਿ ਪਿਆ। ਸੁਣਾਓ ਨਾਰਦ ਜੀ ਕੀਤੇ ਦਰਸ਼ਨ? ਹਾਂ ਭਾਈ ਮੈਂ ਕਰ ਰਿਹਾ ਦਰਸ਼ਨ। ਨਾਰਦ ਤੋਂ ਤਨ ਹੈ, ਮੇਰੇ ਵਾਸਤੇ ਕੀ ਹੁਕਮ ਹੈ? ਨਾਰਦ ਨੇ ਕਿਹਾ ਵੀ ਜਿਹੜਾ ਤੇਰੇ ਵਾਸਤੇ ਹੁਕਮ ਮਿਲਿਆ ਉਹ ਤੈਨੂੰ ਦੱਸਣਾ ਨਹੀਂ, ਕਿਉਂ? ਉਹ ਤੇਰੇ ਹੱਕ ਵਿਚ ਨਹੀਂ। ਨਾਰਦ ਜੀ ਦੱਸ ਦਿਓ, ਜੋ ਮੇਰੇ ਭਗਵਾਨ ਦਾ ਜੋ ਮੇਰੇ ਰੱਬ ਦਾ ਹੁਕਮ ਹੈ ਉਹ ਮੇਰੇ ਫਾਇਦੇ ਕੀ ਹੋਵੇ? ਨਹੀਂ ਭਾਈ ਤੂੰ ਹੱਠ ਨਾ ਕਰ, ਜੋ ਕੁਝ ਭਗਵਾਨ ਨੇ ਤੇਰੇ ਵਾਸਤੇ ਕਿਹਾ ਤੈਨੂੰ ਨਹੀਂ ਦੱਸਣਾ। ਰੋਕ ਲਿਆ, ਨਹੀਂ ਨਾਰਦ ਜੀ ਤੁਸੀਂ ਦੱਸੋ, ਮੇਰਾ ਭਗਵਾਨ ਜੋ ਵੀ ਮੇਰੇ ਵਾਸਤੇ ਕਰੇਗਾ ਉਹ ਠੀਕ ਹੀ ਕਰੇਗਾ, ਸਿੱਖ ਕਦੇ ਡੋਲਦਾ ਨਹੀਂ। ਜੈਸਾ ਵੀ ਸਮਾਂ ਆ ਜਾਵੇ ਸੁੱਖ ਆ ਗਏ ਹਨ ਤਾਂ ਗੁਰੂ ਨਾਲ ਜੁੜਿਆ ਰਹਿੰਦਾ, ਜੇ ਕਿਸੇ ਦੇ ਦੁੱਖਾਂ ਨੇ ਵੀ ਫੇਰਾ ਪਾਇਆ ਹੈ ਦੁੱਖ ਵੀ ਆ ਗਏ ਹਨ ਫਿਰ ਕਾਬਰਦਾ ਨਹੀਂ, ਸਮਝਦਾ ਹੈ ਇਹ ਵੀ ਕਿਸੇ ਮੇਰੀ ਭੁੱਲ ਦੀ ਤਾੜਨਾ ਹੀ ਹੋ ਰਹੀ ਆ। ਖੁਸ਼ੀ ਰਾਈ ਇਸ ਤਰ੍ਹਾਂ ਸੋਹਣਾ ਤੇ ਮੋਹਣਾ ਦੇ ਮਨ ਵਿਚ ਦ੍ਰਿੜ ਵਿਸ਼ਵਾਸ ਹੋ ਚੁੱਕਾ, ਇਸ ਖਿਆਲ ਵਿਚ ਰਹਿੰਦਾ ਕਿ ਜੇ ਗੁਰ ਚਿੜਕੇ ਤਾਂ ਮਿੱਠਾ ਲੱਗ ਜਾਵੇ, ਇਹਦੇ ਵਿਚ ਵੀ ਕੋਈ ਪਲਾ ਹੈ। ਨਾਰਦ ਜੀ ਮੈਨੂੰ ਦੱਸੋ। ਨਾਰਦ ਨੇ ਕਿਹਾ ਤੇ ਦੱਸਾਂ? ਹਾਂ। ਤੋਂ ਨਾਰਦ ਨੇ ਕਿਹਾ ਤੂੰ ਦਰਸ਼ਨ ਚਾਹੁੰਦਾ ਨਾ? ਹਾਂ ਨਾਰਦ ਜੀ ਇਹ ਇੱਕ ਲਾਲਸਾ ਹੈ। ਤੋ ਨਾਰਦ ਭਗਵਾਨ ਜੀ ਕਹਿਣ ਲੱਗੇ ਤੇਰੇ ਵਾਸਤੇ ਹੁਕਮ ਹੈ ਜਿਸ ਦਰਖਤ ਦੇ ਹੇਠਾਂ ਬਹਿ ਕੇ ਰਾਤ ਦਿਨ ਦਰਸ਼ਨ ਚਾਹੁੰਦਾ ਹੈ, ਜਿਤਨੇ ਦਰਖਤ ਦੇ ਪੱਤੇ ਹਨ ਉਤਨੇ ਜਨਮ ਤਾਰੇਗਾ ਤਾਂ ਤੈਨੂੰ ਦਰਸ਼ਨ ਹੋਣਗੇ। ਪਿਆਰੀ ਸਾਧ ਸੰਗਤ, ਜਿਸ ਵੇਲੇ ਇਹ ਬਚਨ ਇਸਨੇ ਸੁਣਿਆ ਇਹਨੇ ਛਾਲ ਮਾਰੀ, ਨੱਚਣ ਟੱਪਣ ਲੱਗ ਗਿਆ, ਬੜਾ ਖੁਸ਼ ਹੋਇਆ। ਨਾਰਦ ਹੈਰਾਨ ਹੋ ਗਿਆ, ਕਹਿਣ ਲੱਗਾ ਭਾਈ ਤੈਨੂੰ ਕਾਹਦੀ ਖੁਸ਼ੀ ਚੜ ਗਈ? ਏਡੀ ਲੰਮੀ ਤਾਰੀਖ ਪਈ ਹੈ, ਬੇਅੰਤ ਪੱਤੇ ਹਨ ਦਰਖਤ ਦੇ, ਉਸ ਤੋਂ ਬਾਅਦ ਤੈਨੂੰ ਕਿਧਰੇ ਜਾ ਕੇ ਦਰਸ਼ਨ ਹੋਣਗੇ ਤੇ ਤੈਨੂੰ ਖੁਸ਼ੀ ਕਾਹਦੀ ਚੜ ਗਈ ਹੈ? ਹੱਸ ਕੇ ਕਹਿਣ ਲੱਗਾ ਨਾਰਦ ਜੀ ਭਾਵੇਂ ਮੈਂ ਇਤਨੇ ਜਨਮ ਤਾਰਾਂਗਾ ਪਰ ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਖੁਸ਼ੀ ਦਿਵਾਏਗੀ ਮੈਨੂੰ ਦਰਸ਼ਨ ਤਾਂ ਹੋਣਗੇ, ਇਸ ਖੁਸ਼ੀ ਵਿਚ ਮੈਂ ਨੱਚਦਾ ਟੱਪਦਾ ਮੈਨੂੰ ਦਰਸ਼ਨ ਤਾਂ ਹੋਣਗੇ ਨਾ। ਇਹ ਕਹੀ ਜਾਂਦਾ ਹੈ ਇਤਨੇ ਤੱਕ ਭਗਵਾਨ ਸਾਹਮਣੇ ਆ ਕੇ ਖੜੇ ਹੋ ਗਿਆ ਖੁਸ਼ੀ। ਇਹਨੂੰ ਛਾਤੀ ਨਹਿਲਾ ਲਿਆ, ਪਿਆਰ ਕੀਤਾ। ਨਾਰਦ ਨੇ ਤੱਕਿਆ ਮਹਾਰਾਜ
ਦੁਨੀਆਂ ਝੂਠ ਬੋਲਦੀ ਹੈ, ਕਦੇ ਕਦੇ ਤੁਸੀਂ ਮੂੰਹ ਕਰਾਰਾ ਕਰ ਲੈਂਦੇ ਹੋ। ਕਿਉਂ ਨਾਰਦ ਮਹਾਰਾਜ, ਮੈਨੂੰ ਤੁਸੀਂ ਕਿਹਾ ਸੀ ਵੀ ਇਤਨੇ ਜਨਮ ਤਾਰੇਗਾ ਤਾਂ ਇਹਨੂੰ ਦਰਸ਼ਨ, ਤੇ ਤੁਸੀਂ ਹੁਣ ਇਹਨੂੰ ਛਾਤੀ ਨਾ ਲਾ ਲਿਆ। ਤੋ ਨਿਰੰਕਾਰ ਨੇ ਕਿਹਾ, ਨਾਰਦ ਮੈਂ ਇਸ ਦੀ ਭਾਵਨਾ ਤੇ ਤੁਠ ਪਿਆ, ਆਖੋ ਸ੍ਰੀ ਹਰਿ, ਇਹਦੇ ਅੰਦਰ ਜੋ ਨਿਸ਼ਚੈ ਹੈ ਮੈਂ ਉਸ ਤੇ ਖੁਸ਼ ਹੋ ਗਈ। ਯਾਰੀ ਸਾਧ ਸੰਗਤ, ਜਿੱਥੇ ਦ੍ਰਿੜ ਵਿਸ਼ਵਾਸ ਭਾਵਨਾ ਹੈ ਨਾ, ਉੱਥੇ ਰੱਬ ਹੈ। ਆਖੋ ਸ੍ਰੀ ਹਰਿ, ਸਿੱਖੀ ਭਾਵਨਾ। ਬਾਬਾ ਜੀ ਬਚਨ ਕਰਦੇ ਸਨ, ਜੇ ਭਾਵਨਾ ਹੋਵੇ ਤਾਂ ਇਹੋ ਜੀ ਹੋ, ਜੇ ਸਾਡੀ ਤਾਂ ਕੋਈ ਭਾਵਨਾ ਨਾ ਪੂਰੀ ਹੋਵੇ ਅਸੀਂ ਗੁਰਦੁਆਰਾ ਹੀ ਛੱਡ ਦਿੰਦੇ ਹਾਂ, ਨਿਤਨੇ ਵੀ ਛੱਡ ਦਿੰਦੇ। ਬਾਬਾ ਜੀ ਬਖਸ਼ਿਸ਼ ਕਰਦੇ ਸਨ, ਤੱਕੋ ਇਤਨੇ ਜਨਮਾਂ ਦੀ ਤਾਰੀਖ ਲੰਮੀ ਪਈ ਫਿਰ ਵੀ ਖੁਸ਼ੀਆਂ ਚੜ ਗਈਆਂ, ਲਾਲੀਆਂ ਚੜ ਗਈਆਂ, ਮੈਨੂੰ ਦਰਸ਼ਨ ਤਾਂ ਹੋਣਗੇ ਨਾ। ਨਿਸ਼ਚੈ ਹੀ ਹੋ ਜਿਹਾ ਹੋਣਾ ਚਾਹੀਦਾ। ਜੇ ਕਿਸੇ ਵੇਲੇ ਦਾਤ ਨਹੀਂ ਮਿਲੀ, ਗੁਰੂ ਨਾਨਕ ਦਾ ਦਰ ਛੱਡ ਥੋੜਾ ਦੇਣਾ, ਹੋਰ ਕਿਹੜਾ ਸਾਰਾ, ਹੋਰ ਕਿੱਥੇ ਜਾਈਏ, ਹੋਰ ਕੋਈ ਜਗ੍ਹਾ ਨਹੀਂ। ਤਾਂ ਭਾਈ ਜੇ ਨਹੀਂ ਦਾਤ ਮਿਲੀ ਤਾਂ ਆਪਣੀਆਂ ਕਮਜ਼ੋਰੀਆਂ ਨੂੰ ਠੀਕ ਕਰ ਲਈਏ, ਇੱਧਰ ਤਾਂ ਮੇਰਾ ਹੀ ਮੇਰਾ। ਸਤਿਗੁਰੂ ਜੀ ਨੇ ਬਾਣੀ ਫਰਮਾਇਆ, ਮਿਹਰਬਾਨ ਇੱਕ ਵਾਰੀ ਨਹੀਂ ਕਿਹਾ ਤਾਂ ਜੇ ਮਨ ਮਰ ਜਾਏ, ਮਿਹਰਬਾਨ ਬਾਪੂ ਆਪਣੇ ਬੱਚੇ ਨੂੰ ਕੋਈ ਗੱਲ ਸਮਝਾਉਂਦਾ, ਇੱਕ ਵਾਰੀ ਨਹੀਂ ਕਈ ਕਈ ਵਾਰੀ ਕਹਿੰਦਾ। ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਨੇ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਇੱਧਰ ਤੋਂ ਮਿਹਰ। ਤਾਂ ਇਹੋ ਜਿਹਾ ਨਿਸ਼ਚਾ ਹੋਣਾ ਚਾਹੀਦਾ, ਇਹੋ ਜਿਹੀ ਭਾਵਨਾ ਹੋਣੀ ਚਾਹੀਦੀ। ਨਾਰਦ ਨੇ ਕਿਹਾ, ਮਹਾਰਾਜ ਜਿਹੜਾ ਤੁਸੀਂ ਬਚਨ ਕੀਤਾ ਉਹ, ਭਗਵਾਨ ਕਹਿਣ ਲੱਗੇ ਨਿਰੰਕਾਰ ਅਕਾਲ ਪੁਰਖ ਨੇ ਕਿਹਾ, ਨਾਰਦ ਉਹ ਕਿਹੜਾ ਬਚਨ? ਤੁਸੀਂ ਕਿਹਾ ਸੀ ਦਰਖਤ ਦੇ ਜਿਤਨੇ ਪੱਤੇ। ਨਾਰਦ ਫਿਰ ਵੇਖਿਆ ਜਰਾ ਦਰਖਤ ਵੱਲ, ਜਿਉਂ ਵੇਖਿਆ ਨਾਰਦ ਨੇ ਦਰਖਤ ਉੱਤੇ ਇੱਕ ਵੀ ਪੱਤਾ ਨਹੀਂ ਆ, ਖੁਸ਼ੀ ਭਾਈ ਹੁਣ ਨਾਰਦ ਦੇ ਚਰਨਾਂ ਤੇ ਬੈਠੇ ਆ। ਮਹਾਰਾਜ ਤੁਸੀਂ ਤਨ, ਤੁਸੀਂ ਤਨ, ਹੇ ਮੇਰੇ ਭਗਵਾਨ, ਹੇ ਮੇਰੇ ਸਾਈਂ, ਤੁਸੀਂ ਤਨ। ਨਾਰਦ ਮੈਂ ਤਨ ਨਹੀਂ, ਮੇਰੇ ਭਗਤ ਤਨ ਨਾ ਖੁਸ਼ੀ ਭਾਈ, ਜਿਨ੍ਹਾਂ ਨੇ ਮੈਨੂੰ ਪ੍ਰਗਟ ਕਰ ਦਿੱਤਾ ਹੈ। ਰੱਬ ਦੇ ਪਿਆਰੇ ਨੇ ਰੱਬ ਨੂੰ ਪ੍ਰਗਟ ਕਰ ਦਿੱਤਾ ਹੈ, ਪੁੱਤਰ ਨੇ ਆਪਣੇ ਸੁਪੁੱਤਰ ਨੇ ਆਪਣੇ ਬਾਪੂ ਦਾ ਨਾਮ ਪ੍ਰਗਟ ਕਰ ਦਿੱਤਾ ਹੈ। ਆਖੋ ਸ੍ਰੀ ਵਾਹਿਗੁਰੂ, ਜੇ ਪੁੱਤਰ ਨਾ ਆਵੇ ਬਾਪੂ ਦਾ ਨਾਮ ਖਤਮ ਹੋ ਜਾਂਦਾ, ਪੁੱਤੀ ਗੰਢ ਪਵੇ ਸੰਸਾਰ। ਮੈਂ ਇਹਨੂੰ ਪ੍ਰਗਟ ਕਰ ਦਿੱਤਾ, ਮੈਂ ਗੁਰਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੀ ਦਾਸ, ਰੱਬ ਦਾ ਜੀਵਨ ਹੇ ਨਾਰਦ, ਮੇਰਾ ਜੀਵਨ ਮੇਰੇ ਭਗਤ, ਮੇਰਾ ਪੀਤੀਆਂ ਮੰਗੋ ਕੀ ਚਾਹੁੰਦੇ ਹੋ। ਤਾਂ ਇਸਨੇ ਹੱਥ ਜੋੜੇ, ਹੇ ਮੇਰੇ ਨਿਰੰਕਾਰ, ਹੇ ਮੇਰੇ ਦਾਤਾ, ਇਹ ਮੇਰੀ ਇੱਛਾ ਸੀ ਜਿਹੜੀ ਪੂਰੀ ਹੋ ਗਈ ਹੈ, ਇਹ ਮੰਗ ਮੈਨੂੰ ਸਦਾ ਵਾਸਤੇ ਬਖਸ਼ੋ।

ਆਪਾਂ ਵਿੱਚ ਜੀ ਆਸਾ ਵਾਲਾ ਜੀਵਨ ਬੜਾ ਸਵਾਦਲਾ ਹੁੰਦਾ ਹੈ। ਆਖੋ ਸ੍ਰੀ ਆਸਾ ਵਾਲੇ ਜੀਵਨ ਵਿੱਚ ਆਸ ਹੈ ਨਾ, ਇੰਤਜ਼ਾਰ ਹੈ ਨਾ, ਇਹਦੇ ਵਿੱਚ ਬੜਾ ਸੁੱਖ ਹੈ। ਇਹਦੇ ਚ ਕੋਈ ਅਗੰਮੀ ਰਸ ਹੈ, ਸਾਈਂ ਦੀ ਯਾਦ ਵਿੱਚ, ਮਾਲਕ ਦੀ ਯਾਦ ਵਿੱਚ। ਯਾਦਾਂ ਵੀ ਪੂਰੀਆਂ ਹੋ ਜਾਂਦੀਆਂ, ਪਰ ਪਿਆਰੀ ਸਾਧ ਸੰਗਤ ਯਾਦ ਵਿੱਚ ਵੀ ਰਹਿਣਾ ਇਹ ਵੀ ਇੱਕ ਅਵਸਥਾ ਹੈ। ਮਾਲਕ ਦੇ ਦਰਸ਼ਨਾਂ ਦੀ ਪਿਆਸ ਵਿੱਚ ਇਸ ਜੀਵਨ ਨੂੰ ਬਤੀਤ ਕਰਨਾ, ਹਜ਼ੂਰ ਫਰਮਾਉਂਦੇ ਨੇ ਮੈਂ ਉਸ ਤੋਂ ਵੀ ਕੁਰਬਾਨ ਜਾਂਦਾ ਹਾਂ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਸਾਕੇ ਬਲ ਬਲ ਜਾਏ। ਇਸ ਪਿਆਸ ਚ ਜੀਵਨ ਬਤੀਤ ਹੁੰਦਾ ਰਹੇ, ਫਿਰ ਆਪੇ ਮਾਲਕ ਮਿਹਰ ਕਰੇ। ਪਿਆਰੀ ਸਾਧ ਸੰਗਤ, ਜੇ ਇਹਦੀਆਂ ਆਸਾਂ ਪੂਰਨ ਤਾਂ ਸਾਡੀਆਂ ਵੀ ਪੂਰਨ। ਆਖੋ ਸ੍ਰੀ ਅਕਾਲ।

ਦੁਨੀਆਂ ਦਾ ਤਾਰਕ ਦਾਤਾ। ਅੱਜ ਜੰਗਲ ਬੀਆਬਾਨ ਚ ਸਮਾਧੀ ਲਗਾ ਕੇ ਬੈਠਾ ਹੈ। ਕੌਣ? ਮਿੱਠ ਬੋਲਾ ਗੁਰੂ। ਕਦੇ ਵੀ ਕੌੜਾ ਨਹੀਂ ਬੋਲਦਾ। ਹਰ ਸਮੇਂ ਮਿਠਾਈ ਬੋਲਦਾ। ਦੁਨੀਆਂ ਦਾ ਉਧਾਰ ਕਰਤਾ। ਏਡਾ ਦਿਆਲੂ ਗੁਰੂ ਹੈ। ਜੇ ਗਲਤ ਫਹਿਮੀ ਵਿੱਚ

ਆ ਕੇ ਕੋਈ ਇਸ ਨੂੰ ਵੱਟੇ ਮਾਰਦਾ ਹੈ, ਇਹ ਗੁਰੂ ਉਹਦੇ ਨਾਲ ਵੀ ਪਿਆਰ ਕਰਦਾ ਹੈ। ਕੌਣ ਇਹੋ ਜਿਹਾ ਮਿੱਠਾ ਗੁਰੂ? ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਨਾਨਕ। ਆਓ ਇਸ ਪਰਉਪਕਾਰੀ ਗੁਰੂ ਦਾ ਨਾਮ ਇੱਕ ਵਾਰੀ ਸਾਰੇ ਜਪੋ, ਕੋਈ ਰਸਨਾ ਵੀ ਖਾਲੀ ਨਾ ਰਹਿ ਜਾਏ। ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਹਿੰਦੂ ਮੁਸਲਮਾਨ ਸਾਰੀ ਸ੍ਰਿਸ਼ਟੀ ਦੇ ਬੰਦਿਆਂ ਨਾਲ ਪਿਆਰ ਕਰਨ ਵਾਲਾ ਮੇਰਾ ਗੁਰੂ ਨਾਨਕ, ਆਓ ਤੁਸੀਂ ਅਦਬ ਵਿੱਚ, ਸਤਿਕਾਰ ਵਿੱਚ ਆਓ। ਜਿਸ ਤਰ੍ਹਾਂ ਜੁੜੇ ਹੋ ਗੁਰੂ ਨਾਨਕ ਦੇ ਪਿਆਰ ਵਿੱਚ, ਨੇਤਰਾਂ ਦੁਆਰਾ ਦਰਸ਼ਨ, ਮਨ ਜੁੜਿਆ ਹੈ, ਆਓ ਰਸਨਾ ਵੀ ਪਵਿੱਤਰ ਕਰੋ। ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਨਾਨਕ। ਅਜੇ ਵੀ ਸਾਰਿਆਂ ਨੇ ਨਹੀਂ ਕਿਹਾ। ਗੁਰੂ ਨਾਨਕ ਦਾ ਨਾਮ ਲਾਭਦਾਇਕ ਹੈ। ਖਿਆਲ ਆਏਗਾ ਵੀ ਕਿਤਨਾ ਕੁ ਲਾਭ ਹੈ ਗੁਰੂ ਨਾਨਕ ਦਾ ਨਾਮ ਜਪਣ ਦੇ ਨਾਲ, ਕਿਉਂਕਿ ਆਪਾਂ ਸਾਰੇ ਵਿਹਾਰੀ ਆ ਨਾ। ਕੋਈ ਕੰਮ ਕਰੀਏ ਉਹਦਾ ਲਾਭ ਪਹਿਲਾਂ ਸੋਚ ਲੈ, ਚਾਹੇ ਦਫ਼ਤਰ ਜਾਣ ਵਾਲਾ ਹੈ, ਚਾਹੇ ਦੁਕਾਨ ਤੇ ਬਹਿਣ ਵਾਲਾ, ਕੋਈ ਵੀ ਕਿੱਤਾ ਕਰਨ ਵਾਲਾ ਹੈ, ਆਪਣੀ ਡਿਊਟੀ ਦੇਂਦਿਆਂ ਸੋਚਦਾ ਵੀ ਇਤਨੀ ਕੁ ਮੈਨੂੰ ਆਮਦਨੀ ਹੋ ਰਹੀ ਹੈ ਜਾਂ ਇਤਨੀ ਕੁ ਮੈਨੂੰ ਤਨਖਾਹ ਮਿਲ ਰਹੀ ਹੈ। ਕਈਆਂ ਨੂੰ ਖਿਆਲ ਆਏਗਾ ਕਿ ਬਈ ਗੁਰੂ ਨਾਨਕ ਦਾ ਨਾਮ ਜਪਿਆ ਮਿਲਦਾ ਕੀ? ਆ ਜਾਂਦੇ ਨਾ ਮਨ ਚ ਹੋਇਆ, ਮਨ ਕੀ ਕਰਦਾ ਕਰਦਾ ਰਹਿੰਦਾ, ਕਦੇ ਗੁਰਮੁਖ ਬਣ ਜਾਂਦਾ, ਕਦੇ ਮਨਮੁਖ ਬਣ ਜਾਂਦਾ, ਕਦੇ ਦਾਨੀ ਬਣ ਜਾਂਦਾ, ਕਦੇ ਮੰਗਤਾ ਬਣ ਜਾਂਦਾ, ਕਦੇ ਪੁੰਨੀ ਬਣ ਜਾਂਦਾ, ਕਦੇ ਪਾਪੀ ਬਣ ਜਾਂਦਾ, ਕਦੇ ਨੀਵਾਂ ਹੋ ਜਾਂਦਾ, ਕਦੇ ਉੱਚਾ ਚੜ ਜਾਂਦਾ ਟੀਸੀ ਦੇ ਉੱਤੇ, ਕਦੇ ਬੁਰਾ ਹੋ ਜਾਂਦਾ, ਕਦੇ ਭਲਾ। ਇਹ ਮਨ ਦਾ ਸੁਭਾਅ ਹੈ। ਤੋ ਫੁਰਨਾ ਬਣ ਜਾਂਦਾ ਹੈ ਨਾ। ਤੋ ਆਓ ਪਹਿਲਾਂ ਪੁੱਛੀਏ ਕਿਸੇ ਮਹਾਂਪੁਰਸ਼ ਨੂੰ, ਜੀ ਤੁਸੀਂ ਰੱਬ ਦੇ ਪਿਆਰੇ ਹੋ, ਗੁਰੂ ਨਾਨਕ ਦੇ ਪਿਆਰੇ ਹੋ, ਦੱਸੋ ਜੇ ਗੁਰੂ ਨਾਨਕ ਗੁਰੂ ਨਾਨਕ ਜਪਾਂਗੇ ਤਾਂ ਕੀ ਮਿਲੇਗਾ? ਉਹ ਲਿਖਿਆ ਹੈ ਮਹਾਂਪੁਰਸ਼ਾਂ ਨੇ, ਨਾਮ ਲਈਏ ਸਤਿਗੁਰੂ ਨਾਨਕ ਕੇ, ਨਾਮ ਲਈਏ ਸਤਿਗੁਰੂ ਨਾਨਕ ਕੇ, ਦੁੱਖ ਦਾਰਦ ਰੋਗ ਮਿਟੇ ਸੋ ਭਯਾਨਕ। ਨਾਮ ਲਈਏ ਸਤਿਗੁਰੂ ਨਾਨਕ ਕੇ, ਸੁਖ ਸੰਪਤ ਭੋਗ ਮਿਲੇ ਸੋ ਅਚਾਨਕ। ਨਾਮ ਲਈਏ ਸਤਿਗੁਰੂ ਨਾਨਕ ਕੇ, ਜਗ ਕਾਗ ਚੁਗੇ ਮਿਲ ਮੋਤੀ ਮਾਨਕ। ਸਾਰੀ ਸੰਗਤ ਮਿਲ ਕੇ ਆਖੋ ਧੰਨ ਧੰਨ ਗੁਰੂ ਬਾਬਾ। ਇਹ ਤਾਂ ਕਿਸੇ ਗੁਰੂ ਦੇ ਪਿਆਰੀ ਦੀ ਦਲੀ। ਪਰ ਆਓ ਹੁਣ ਗੁਰੂ ਤੋਂ ਪੁੱਛੀ, ਗੁਰੂ ਤੋਂ ਕਿਸ ਤਰ੍ਹਾਂ ਪੁੱਛਾਂਗੇ? ਬਾਣੀ ਦੁਆਰਾ, ਬਾਣੀ ਦੁਆਰਾ ਗੁਰੂ ਨਾਨਕ ਬੋਲਦਾ ਹੈ। ਬਾਬਾ ਜੀ, ਵੱਡੇ ਬਾਬਾ ਜੀ ਬਚਨ ਕਰਦੇ, ਸੰਤੋ ਭਾਵਨਾ ਬਣਾ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤੂੰ ਭਾਵਨਾ ਬਣਾ ਗੁਰੂ ਨਾਨਕ ਵਾਲੀ। ਰੋਜ਼ ਕਹਿੰਦਾ ਜਾਗਦੀ ਜੋਤ, ਜੇ ਜਾਗਦੀ ਜੋਤ ਜਾਣ ਕੇ ਤੂੰ ਪੂਜਾ ਕਰੇਗਾ। ਇਹ ਬਾਬਾ ਜੀ ਦੀ ਪਵਿੱਤਰ ਪਾਵਨ ਰਸਨਾ ਤੂੰ ਬਚਨ ਸੁਣਿਆ ਹੈ। ਬਾਬਾ ਜੀ ਕਹਿੰਦੇ ਸਨ ਰੁਮਾਲ ਚੁੱਕਣ ਦੀ ਕੋਈ ਲੋੜ ਨਹੀਂ, ਆਪੇ ਹੁਕਮ ਮਿਲੇਗਾ ਕੁਛ ਨਹੀਂ। ਇਹ ਤੰਨੇ ਦਾ ਪੱਥਰ ਬੋਲਦਾ ਹੈ ਸਾਡਾ ਹਾਜ਼ਰ ਨਾਜ਼ਰ, ਜਾਗਦੀ ਜੋਤ ਪ੍ਰਗਟ ਗੁਰਾਂ ਕੀ ਦੇ, ਗੁਰੂ ਗ੍ਰੰਥ ਸਾਹਿਬ ਨਹੀਂ ਬੋਲਦਾ, ਬੋਲਦਾ ਬਾਣੀ ਸਦਾ ਬੋਲ ਰਹੀ ਹੈ, ਗੁਰੂ ਬੋਲਦਾ। ਤਿੰਨ ਅੱਖਰ ਲਿਖੇ ਹੁੰਦੇ ਹਨ ਚੌਰਸਤੇ ਵਿੱਚ, ਸਟਾਪ। ਤੇਜ਼ ਗੱਡੀ ਆ ਰਹੀ ਹੈ, ਜਿਹਨੇ ਸਟਾਪ ਕਰ ਲਿਆ ਐਕਸੀਡੈਂਟ ਤੋਂ ਬਚ ਗਿਆ। ਸਟਾਪ ਬੋਲ ਰਹੇ ਹਨ ਤਿੰਨ ਅੱਖਰ, ਦਵਾਈਆਂ ਪੈ ਦਿੰਦੇ ਹਨ, ਬੋਲਦੇ ਹਨ ਨਾ। ਕਿਸ ਤਰ੍ਹਾਂ ਉੱਥੇ ਜਾ ਕੇ ਬ੍ਰੇਕ ਲਗਾ ਦਿੰਦੇ ਹਾਂ? ਕੋਈ ਹੋਰ ਤਾਂ ਨਹੀਂ ਬੋਲਿਆ, ਕਿਸੇ ਨੇ ਹੋਰ ਨੇ ਤੋਂ ਇਸ਼ਾਰਾ ਨਹੀਂ ਕੀਤਾ, ਆਪਣੇ ਆਪ ਹੀ ਬ੍ਰੇਕ ਲੱਗ ਜਾਂਦੀ। ਫਿਰ ਪਿਆਰੀ ਸਾਧ ਸੰਗਤ, ਉਹ ਤਾਂ ਤਿੰਨ ਅੱਖਰ ਹਨ, ਜਿਨ੍ਹਾਂ ਨੇ ਸਟਾਫ ਦੇ ਉੱਤੇ ਅਮਲ ਕੀਤਾ ਐਕਸੀਡੈਂਟ ਤੋਂ ਬਚ ਗਏ, ਜਿਨ੍ਹਾਂ ਨੇ ਅਣਗਹਿਲੀ ਕੀਤੀ ਮੋਟਰ ਮੁੱਧੀ ਫੌਰਨ ਹੋ ਜਾਂਦੀ। ਪਰ ਤਿੰਨ ਅੱਖਰ ਮੈਂ ਬੋਲਦੇ ਹਨ ਇਧਰ ਤੋਂ ਪਿਆਰੀ ਸਾਧ ਸੰਗਤ, 1430 ਸਫ਼ਾ ਪਿਆ ਬੋਲਦਾ ਆ, ਕੁਝ ਇੱਕ ਅੱਖਰ ਪਿਆ ਬੋਲਦਾ। ਫਿਰ ਸੁਣ ਕੇ ਜੇ ਨਾ ਮੰਨੀਏ ਤਾਂ ਇਹ ਸਾਡੀ ਕਮਜ਼ੋਰੀ ਹੈ। ਗੁਰੂ ਤਾਂ ਸਦਾ ਹੀ ਬੋਲਦਾ, ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਹੈ, ਸਦਾ ਬੋਲਦਾ ਹੈ ਭਾਈ, ਬਾਬਾ ਜੀ ਬਖਸ਼ਿਸ਼ ਕਰ ਦਿੰਦਾ। ਤਾਂ ਆਓ ਗੁਰੂ ਤੋਂ ਪੁੱਛੀਏ, ਸਿੱਖ ਦਾ ਜੋ ਤੁਰਾ ਹੈ ਜੀਵਨ ਦਾ, ਤੁਰਾ ਕਹਿੰਦੇ ਐਕਸਲ ਨੂੰ ਜਿਹੜਾ ਵਿੱਚ ਹੁੰਦਾ ਗੱਡੀ ਦੇ, ਜੇ ਉਹ ਟੁੱਟ ਜਾਏ ਤਾਂ ਬਸ ਤਮਾਸ਼ਾ ਹੀ ਖਤਮ ਹੈ, ਚਾਹੇ ਕਿਤਨੀ ਚੰਗੀ ਗੱਡੀ ਕਿਉਂ ਨਾ ਹੋਵੇ। ਤਾਂ ਇਸੇ ਤਰ੍ਹਾਂ ਸਿੱਖ ਦਾ ਜੀਵਨ ਜਿਹੜਾ ਤੁਰਾ ਹੈ ਉਹ ਗੁਰਬਾਣੀ, ਗੁਰਬਾਣੀ ਦਾ ਫੈਸਲਾ ਸਿੱਖ ਵਾਸਤੇ ਰੱਬ ਦਾ ਫੈਸਲਾ ਹੈ। ਤਾਂ ਆਓ ਗੁਰਬਾਣੀ ਤੋਂ ਪੁੱਛੀਏ। ਗੁਰਬਾਣੀ ਦੁਆਰਾ ਸਤਿਗੁਰੂ ਜੀ ਫਰਮਾਉਂਦੇ ਹਨ,
तारिया जहां।

ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਫੁਰਮਾਨ ਹੈ, ਸਿੱਖਾਂ ਨੂੰ ਗੁਰਮਤ ਦੇ ਪੂਰਨੇ ਪਾ ਪਾ ਕੇ ਦੱਸ ਰਹੇ ਨੇ। ਅਕਾਲ ਉਸਤਤ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਪਵਿੱਤਰ ਕਵਿਤ ਰਚਿਆ। ਲਿਖਦੇ ਨੇ ਬਈ ਸੰਸਾਰ ਦੀ ਇੱਕ ਮਨੌਤ ਹੈ ਤੇ ਸੱਚੀ, ਬਈ ਪੰਚ ਬਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਔਗਦ ਹਾਂ ਅਨੇਕ ਨਾ ਪੁਕਾਰੇ। ਗਿੱਦੜ ਹੈ ਨਾ ਜਿਹੜਾ, ਗਿੱਦੜ ਇਹ ਕਿਤੇ ਪੰਜ ਵਾਰ ਬੋਲ ਜਾਵੇ ਨਾ ਪੰਜ ਵਾਰ ਤੇ ਠੰਡ ਪੈ ਜਾਂਦੀ ਹੈ, ਸੀਤ ਕਾਲ ਦੀ ਰੁੱਤ ਆ ਜਾਂਦੀ ਹੈ, ਬਹੁਤੀ ਠੰਡੀ ਹਵਾ ਚੱਲਣ ਲੱਗ ਜਾਂਦੀ ਹੈ, ਸੀਤ ਕਾਲ ਵਾਪਰ ਜਾਂਦੀ ਹੈ। ਪੰਜ ਵਾਰ ਗੀਦਰ ਪੁਕਾਰੇ ਪਰੇ ਸੀਤ ਕਾਲ, ਪਰ ਇਹ ਪੰਜ ਵਾਰ ਬੋਲਦਾ ਨਹੀਂ। ਵੱਡੀ ਗੱਲ ਇਹ ਹੈ ਵੀ ਇਹ ਪੰਜ ਵਾਰ ਬੋਲਦਾ ਹੀ ਨਹੀਂ, ਦਿਨ ਦੇ ਵਿੱਚ ਪੰਜ ਵਾਰ ਨਹੀਂ ਬੋਲਦਾ। ਮਹਾਰਾਜ ਕਹਿੰਦੇ ਜੇ ਪੰਜ ਵਾਰ ਬੋਲ ਜਾਵੇ ਤੇ ਸੀਤ ਕਾਲ ਪੈਣੀ ਸ਼ੁਰੂ ਹੋ ਜਾਂਦੀ ਹੈ, ਠੰਡ ਹੀ ਠੰਡ ਹੋ ਜਾਂਦੀ। ਪੰਜ ਨਮਾਜ਼ਾਂ ਵਾਲਾ ਸਾਹਿਬ ਹੈ, ਪੰਜ ਬਾਣੀਆਂ ਵਾਲਾ ਸਾਹਿਬ ਹੈ, ਤਤ ਹੈ, ਪਰ ਹੈ ਅਵਸਥਾ ਗਿੱਦੜ ਦੀ। ਮਹਾਰਾਜ ਲਿਖਦੇ ਵੀ ਪੰਜ ਵਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਔ ਗਧਾ ਅਨੇਕ ਦਾ ਪੁਕਾਰੇ। ਹਾਥੀ ਤੇ ਗਧਾ ਅਨੇਕਾਂ ਵਾਰੀ ਦਿਨ ਚ ਬੋਲਦੇ ਰਹਿੰਦੇ, ਕੋਈ ਕਾਲ ਕੂਲ ਨਹੀਂ ਪੈਂਦਾ, ਕੋਈ ਸੀਤ ਕਾਲ ਨਹੀਂ ਪੈਂਦੀ, ਕੋਈ ਗਰਮ ਰੁੱਤ ਨਹੀਂ ਆਉਂਦੀ, ਕੋਈ ਸਰਦ ਰੁੱਤ ਨਹੀਂ ਆਉਂਦੀ। ਹਾਥੀ ਤੇ ਗਧਾ ਬੋਲਦਾ ਹੀ ਰਹਿੰਦਾ, ਚਿਲਾਉਂਦਾ ਹੀ ਰਹਿੰਦਾ, ਚੰਗਾਰਾ ਪਾਉਂਦਾ ਹੀ ਰਹਿੰਦਾ। ਕਦੇ ਕੋਈ ਮੌਸਮ ਬਦਲਿਆ ਵੇਖਿਆ ਬਈ? ਹਾਥੀ ਦੇ ਚੀਕਣ ਦੇ ਨਾਲ ਮੌਸਮ ਬਦਲ ਗਿਆ ਹੋਵੇ, ਗਧੇ ਦੇ ਬੋਲਣ ਦੇ ਨਾਲ ਹਿੱਗਣ ਦੇ ਨਾਲ ਮੌਸਮ ਬਦਲ ਗਿਆ ਹੋਵੇ, ਰੁੱਤ ਬਦਲ ਗਈ ਹੋਵੇ। ਜੇ ਗਿੱਦੜ ਬੋਲ ਪਵੇ ਤੇ ਗਿੱਦੜ ਦੇ ਬੋਲਣ ਦੇ ਨਾਲ ਸੀਤ ਕਾਲ ਪੈ ਜਾਂਦੀ। ਕੁੰਚਰ ਗਧਾ ਅਨੇਕ ਦਾ ਪੁਕਾਰ ਰਹੀ, ਇਹ ਅਨੇਕਾਂ ਵਾਰੀ ਪੁਕਾਰਦੇ ਨੇ ਅਨੇਕਾਂ ਵਾਰੀ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਬਿੱਤ ਦੀ ਰਚਨਾ ਕਰਦਿਆਂ ਲਿਖਿਆ ਵੀ ਨਾਚਿਓ ਫਿਰਤ ਮੋਰ ਦਾਦਰ ਕਰਤ ਘੋਰ ਘਟਾ ਘਨ ਘੋਰ। ਕਿਹੜੀਆਂ ਕਿਹੜੀਆਂ ਚੀਜ਼ਾਂ ਬੋਲਦੀਆਂ ਪਈਆਂ ਨੇ? ਮੋਰ ਜਿਹੜਾ ਹੈ ਕਾਲੇ ਬੱਦਲਾਂ ਨੂੰ ਵੇਖ ਕੇ, ਆਕਾਸ਼ ਵਿੱਚ ਮੰਡਲਾਇਆਂ ਨੂੰ ਵੇਖ ਕੇ ਪਹਿਲਾਂ ਪਾਉਂਦਾ। ਕਾਲੇ ਬੱਦਲ ਆ ਜਾਣ ਆਕਾਸ਼ ਵਿੱਚ ਤੇ ਕਾਲੇ ਬੱਦਲਾਂ ਨੂੰ ਵੇਖ ਕੇ ਪਹਿਲਾਂ ਪਾਉਣੀਆਂ ਸ਼ੁਰੂ ਕਰ ਦਿੰਦਾ, ਨੱਚਣਾ ਸ਼ੁਰੂ ਕਰ ਦਿੰਦਾ। ਤੇ ਡੱਡੂ ਜਿਹੜਾ ਹੈ, ਡੱਡੂ ਜਿੰਨਾ ਚਿਰ ਮੀਂਹ ਨਹੀਂ ਪੈਂਦਾ, ਵਰਖਾ ਨਹੀਂ ਹੁੰਦੀ, ਪਾਣੀ ਨਹੀਂ ਹੁੰਦਾ, ਉਹਨਾਂ ਚਿਰ ਬੋਲਦਾ ਹੀ ਰਹਿੰਦਾ, ਬੋਲਦਾ ਹੀ ਰਹਿੰਦਾ। ਪਰ ਜਦੋਂ ਪਾਣੀ ਹੋ ਜਾਂਦਾ, ਵਰਖਾ ਪੈ ਜਾਂਦੀ ਹੈ, ਪਾਣੀ ਇਕੱਠਾ ਹੋ ਜਾਂਦਾ, ਇਸ ਦਾ ਤਨ ਪਾਣੀ ਵਿੱਚ ਭਿੱਜ ਜਾਂਦਾ, ਇਹ ਵੀ ਬੋਲਣਾ ਬੰਦ ਕਰ ਦਿੰਦਾ। ਮੋਰ ਤੋਂ ਕਾਲੇ ਬੱਦਲ ਉੱਡ ਗਏ, ਬੋਲਣਾ ਬੰਦ ਹੋ ਗਿਆ। ਡੱਡੂ ਦੇ ਉੱਪਰ ਪਾਣੀ ਆ ਗਿਆ, ਡੱਡੂ ਬੋਲਣਾ ਬੰਦ ਹੋ ਗਿਆ। ਘਟਾ ਕਣ ਘੋਰ ਆਪੋ ਵਿੱਚ ਟਕਰਾ ਕੇ ਬੋਲਦੀ ਰਹੀ, ਹਵਾ ਨੇ ਉਡਾ ਕੇ ਲੈ ਗਈ ਮੁੜ ਕੇ। ਖਾਲੀ ਆਕਾਸ਼ ਦੇ ਅੰਦਰ ਕੋਈ ਬੱਦਲ ਦੀ ਗਰਗਰਾਹਟ ਦੀ ਆਵਾਜ਼ ਨਾ ਆਈ, ਕੋਈ ਨਾ ਬੋਲਿਆ। ਸਾਹਿਬ ਗਰੀਬ ਨੂੰ ਅੱਜ ਅਗਲੀ ਪੰਕਤੀ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਨੇ। ਕਹਿੰਦੇ ਇੱਕ ਜਗ੍ਹਾ ਦੇ ਉੱਪਰ ਖੜੇ ਹੋਏ ਦਰਖਤ, ਇੱਕ ਥਾਂ ਠੰਡੇ ਰਹਿਤ ਬਣਵੇਂ ਬ੍ਰਿਸ਼ ਸੱਭੇ। ਇੱਕ ਜਗ੍ਹਾ ਦੇ ਉੱਪਰ ਖੜੇ ਹੋਏ ਬ੍ਰਿਸ਼ ਜਿਹੜੇ ਨੇ, ਨਾ ਕਿਸੇ ਨਾਲ ਬੋਲਦੇ ਨੇ। ਸਾਰੀ ਬਨਸਪਤੀ ਨਾ ਜਿਸ ਕਿਸੇ ਨਾਲ ਬੋਲਦੀ ਨੀ, ਕਿਸੇ ਨਾਲ ਦੁੱਖ ਨਹੀਂ ਕਰਦੀ, ਕਿਸੇ ਨਾਲ ਸੁੱਖ ਨਹੀਂ ਕਰਦੀ, ਕਿਸੇ ਤੋਂ ਗਿਲਾ ਨਹੀਂ ਕਰਦੀ, ਕਿਸੇ ਤੋਂ ਸੋਗ ਹਰਖ, ਸਾਰੀਆਂ ਚੀਜ਼ਾਂ ਤੋਂ ਰਹਿਤ ਹੈ, ਸਾਰੀ ਬਨਸਪਤੀ ਖੜੀ ਆ, ਡੋਲ ਦਰਖਤ ਸਾਰੇ ਦੇ ਸਾਰੇ। ਏਕ ਪਾਏ ਠੰਡੇ ਰਹਿਤ, ਇੱਕ ਲੱਤ ਦੇ ਭਾਰ ਖੜੇ ਰਹਿੰਦੇ ਨੇ। ਏਕ ਪਾਏ ਠੰਡੇ ਰਹਿਤ ਬਣਵੇਂ ਬ੍ਰਿਸ਼ ਸੱਭੇ। ਤੇ ਜਿਹੜੀ ਫਿਰ ਹਵਾ ਹੈ ਨਾ, ਛਬ ਛਬ ਕਰਦੀ ਹੋਈ ਪਵਨ, ਇਹ ਫਿਰ ਭੂਮ ਮੈਂ ਸਾਰੀ ਜਗ੍ਹਾ ਦੇ ਉੱਪਰ ਫਿਰ ਇਹ ਘੁੰਮਦੀ ਏ। ਬ੍ਰਿਸ਼ ਇੱਕ ਜਗ੍ਹਾ ਖੜੇ ਰਹਿੰਦੇ ਨੇ, ਹਵਾ ਸਾਰੇ ਸੰਸਾਰ ਦਾ ਰਟਨ ਕਰਦੀ ਏ, ਸਾਰੇ ਵਿਦੇਸ਼ਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਅੰਦਰ, ਖਿਣਾਂ ਦੇ ਅੰਦਰ ਪਹੁੰਚ ਜਾਂਦੀ ਏ ਹਵਾ ਦੀ ਇਤਨੀ ਤੇਜ਼ ਗਤੀ। ਪਰ ਇਹ ਵੀ ਰੁਕ ਜਾਂਦੀ ਏ, ਹਵਾ ਵੀ ਰੁਕ ਜਾਂਦੀ ਏ, ਬ੍ਰਿਸ਼ ਜਿਹੜੇ ਹਨ ਇਹ ਖੜੇ ਹੀ ਰਹਿੰਦੇ ਨੇ। ਜੇ ਹਵਾ ਚੱਲ ਪਏ ਤੇ ਬੋਲਣੇ ਸ਼ੁਰੂ ਹੋ ਜਾਂਦੇ ਨੇ, ਜੇ ਬੱਦਲ ਪੈਣਾ ਸ਼ੁਰੂ ਹੋ ਜਾਏ ਤੇ ਪੱਤੇ ਖੜਕਣੇ ਸ਼ੁਰੂ ਹੋ ਜਾਂਦੇ ਨੇ। ਇਹਨਾਂ ਦੀ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਨੇ ਤਤ ਕੈਸਾ ਕੱਢਿਆ, ਅਖੀਰਲੀਆਂ ਪੰਕਤੀਆਂ ਦੇ ਅੰਦਰ ਜਾ ਕੇ ਲਿਖਦੇ ਨੇ। ਕਹਿੰਦੇ ਇਸੇ ਤਰ੍ਹਾਂ ਹੀ ਏਕ ਠਾਉਰ ਪਾਏ ਰਹਿਤ ਪਾਹਨ ਕੀ ਔਰ ਸਭੈ। ਪੱਥਰ ਦੀ ਨਿਆਈ, ਇੱਕ ਜਗ੍ਹਾ ਦੇ ਉੱਪਰ ਪੱਥਰ ਜਿਹੜਾ ਨਾ ਪਿਆ ਰਹਿੰਦਾ ਨਾ, ਕੋਈ ਇੱਕ ਸਾਲ ਦੀ ਗੱਲ ਨਹੀਂ, ਸੌ ਸਾਲ ਬਾਅਦ ਆ ਕੇ ਉਸ ਪੱਥਰ ਨੂੰ ਵੇਖੋ, ਉੱਥੇ ਦਾ ਉੱਥੇ ਪਿਆ ਰਹਿੰਦਾ।
ਪੱਥਰ ਨੂੰ ਜਿੰਨਾ ਚਿਰ ਉਠਾ ਕੇ ਜਗ੍ਹਾ ਤੋਂ ਪਰਾ ਨਹੀਂ ਕਰੋਗੇ ਉਨਾ ਚਿਰ ਪੱਥਰ ਨੇ ਉੱਥੇ ਹੀ ਖੜੇ ਰਹਿਣਾ ਬੈਠੇ ਰਹਿਣਾ। 100 ਸਾਲ ਬਾਅਦ ਵੀ ਆ ਕੇ ਪੱਥਰ ਨੂੰ ਵੇਖੋਗੇ ਤੇ ਪੱਥਰ ਉੱਥੇ ਹੀ ਹੈ। ਬੜੇ ਬੜੇ ਸਦੀਆਂ ਹੋ ਗਈਆਂ ਨੇ ਜਿਹੜੀਆਂ ਬਣੀਆਂ ਹੋਈਆਂ ਮੂਰਤਾਂ ਅਜੇ ਉੱਥੇ ਦੀਆਂ ਉੱਥੇ ਹੀ ਨੇ, ਉਹਨਾਂ ਦਾ ਕੋਈ ਵਿਕਾਸ ਨਹੀਂ ਹੋਇਆ, ਉਹ ਅੱਗੇ ਨਹੀਂ ਚੱਲੀਆਂ, ਜਿੱਥੇ ਸਥਿਰ ਕੀਤੀਆਂ ਨੇ ਉੱਥੇ ਦੀਆਂ ਉੱਥੇ ਖੜੀਆਂ ਹੋਈਆਂ ਨੇ। ਫਿਰ ਕਾਗ ਔਰ ਚੀਲ ਦੇਸ਼ ਦੇਸ਼ ਕੋ ਫਿਰਤ ਹੈ, ਦੇਸ਼ਾਂ ਦੇਸ਼ਾਂ ਦੇ ਅੰਦਰ ਚੀਲ ਤੇ ਕਾਗ ਜਿਹੜੇ ਨੇ ਫਿਰਦੇ ਨੇ, ਪੰਛੀ ਜਿਹੜੇ ਨੇ ਉੱਡਦੇ ਫਿਰਦੇ ਨੇ। ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਤ ਕੱਢਦੇ ਨੇ ਵੀ ਗਿਆਨ ਕੇ ਬਹੀਨ ਮਹਾਂਦਾਨ ਮੈਂ ਨਾ ਹੂਜੋ ਲੀਨ, ਭਾਵਨਾ ਬਹੀਨ ਦੀਨ ਕੈਸੇ ਕੇ ਤਰਤ ਹੈ। ਇਹ ਹੈ ਸਾਰੀ ਗਿਆਨ ਦੀ ਬਾਤ। ਮੋਰ ਦਾ ਗਿਆਨ ਕੇਵਲ ਬਦਲਾਂ ਨੂੰ ਵੇਖ ਕੇ, ਡੱਡੂ ਦਾ ਗਿਆਨ ਕੇਵਲ ਪਾਣੀ ਨੂੰ ਵੇਖ ਕੇ, ਬਦਲਾਂ ਦਾ ਆਪੋ ਵਿਚ ਗਰਗਰਾਹਟ ਦੀ ਆਵਾਜ਼ ਦੇ ਵਿਚ, ਬਨਸਪਤੀ ਦਾ ਵੇਖ ਕੇ ਗਿਆਨ ਵਿਚ ਚੁੱਪ ਚਾਪ ਖੜੀ ਹੋਈ ਹੈ, ਹਵਾ ਚਾਰ ਚ ਫੇਰੇ ਘੁੰਮਦੀ ਫਿਰਦੀ ਹੈ, ਪੱਥਰ ਇਕ ਜਗ੍ਹਾ ਤੇ ਖੜਿਆ ਹੋਇਆ ਹੈ, ਪੰਛੀ ਜਿੰਨੇ ਨੇ ਸਾਰੇ ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰ ਰਹੇ ਨੇ, ਇਨ੍ਹਾਂ ਦੀ ਜ਼ਿੰਦਗੀ ਕੇਵਲ ਇੱਥੋਂ ਤੱਕ ਸੀਮਿਤ ਹੈ। ਤੇ ਗਰੀਬ ਨਵਾਜ਼ ਕਹਿੰਦੇ ਸਾਰੇ ਗਿਆਨ ਤੋਂ ਬਹੀਣ ਨੇ ਨਾ, ਗਿਆਨ ਨੇ ਇਨ੍ਹਾਂ ਨੂੰ। ਇਸੇ ਤਰ੍ਹਾਂ ਹੀ ਅਗਿਆਨੀ ਪੁਰਸ਼ ਜਿਹੜਾ ਗਿਆਨ ਤੋਂ ਹੀਣਾ ਨਾ, ਉਹ ਜਿੰਨਾ ਚਿਰ ਤੇ ਪਦਾਰਥ ਮਿਲਦੇ ਰਹਿੰਦੇ ਨਾ ਉਨਾ ਚਿਰ ਨੱਚਦਾ ਰਹਿੰਦਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਦਾ ਤੱਤ ਕੱਢਿਆ ਜੀਵਨ ਦਾ। ਕਹਿੰਦੇ ਅਗਿਆਨੀ ਪੁਰਸ਼ ਜਿਹੜਾ ਨਾ, ਜਿਹੜਾ ਰੱਬ ਨੂੰ ਨਹੀਂ ਮੰਨਦਾ, ਜਿਹੜਾ ਰੱਬ ਦੇ ਉੱਪਰ ਸੋਗ ਕਰਦਾ, ਜਿਹੜਾ ਰੱਬ ਉੱਪਰ ਹਿਰਖ ਕਰਦਾ, ਖੁਸ਼ੀ ਮਿਲੀ ਤੇ ਖੁਸ਼ੀ, ਤੇ ਜੇ ਸੋਗ ਮਿਲ ਜਾਏ, ਚਿੰਤਾ ਮਿਲ ਜਾਏ ਤੇ ਫਿਰ ਰੱਬ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦਾ, ਇਹ ਅਗਿਆਨੀ ਪੁਰਸ਼ ਦੀ ਅਵਸਥਾ। ਕਹਿੰਦੇ ਵੀ ਅਗਿਆਨੀ ਪੁਰਸ਼ ਜਿੰਨਾ ਚਿਰ ਤੇ ਕਾਲੇ ਬੱਦਲ ਮੰਡਲਾਏ ਵੇਖਦਾ ਨਾ, ਜਿੰਨਾ ਚਿਰ ਅਗਿਆਨੀ ਪੁਰਸ਼ ਆਉਣ ਵਾਲੀਆਂ ਵਸਤੂਆਂ ਦੀ ਆਸ ਰੱਖਦਾ ਵੀ ਆ ਜਾਣੀਆਂ ਨੇ, ਪਤਾ ਲੱਗਦਾ ਵੀ ਚਾਰ ਚ ਫਿਰ ਇਕੱਠਾ ਹੋ ਰਿਹਾ ਧਨ ਦੌਲਤ, ਬੜਾ ਖੁਸ਼ੀ ਹੁੰਦਾ, ਬਹੁਤ ਖੁਸ਼ ਹੁੰਦਾ। ਇਹ ਜਦੋਂ ਕਾਲੇ ਬੱਦਲਾਂ ਦਾ ਆਕਾਸ਼ ਵਿਚ ਮੰਡਲਾਇਆ ਹੋਇਆ ਮਾਇਆ ਦਾ ਇੱਕ ਪ੍ਰਭਾਵ ਉੱਡ ਜਾਵੇ ਤੇ ਫਿਰ ਇਹ ਅਗਿਆਨੀ ਪੁਰਸ਼ ਨੱਚਣੋਂ ਬੰਦ ਹੋ ਜਾਂਦਾ, ਇਹ ਨੱਚਦਾ ਨਹੀਂ, ਇਹ ਬੋਲਦਾ ਨਹੀਂ, ਇਹ ਡੱਡੂ ਤਰ੍ਹਾਂ ਟੋਲ ਮਟੋਲ ਨਹੀਂ ਕਰਦਾ, ਇਹ ਫਿਰ ਚੁੱਪ ਚਾਂਦ ਹੋ ਜਾਂਦਾ, ਇਹ ਫਿਰ ਹਰਖ ਦੀ ਜਗ੍ਹਾ ਤੇ ਸੋਗ ਮਨਾਉਂਦਾ ਵੀ ਜਿਹੜੀ ਚੀਜ਼ ਆਉਣ ਵਾਲੀ ਸੀ, ਜਿਹੜੀ ਵਸਤੂ ਆਉਣ ਵਾਲੀ ਸੀ, ਮਿਲੀ ਕਿਉਂ ਨਹੀਂ। ਸਾਹਿਬ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਅਗਿਆਨਵਾਨ ਜਿਹੜਾ ਪੁਰਸ਼ ਹੈ ਨਾ, ਉਸ ਦੀ ਅਵਸਥਾ ਹੈ ਵੀ ਜਬ ਕਛ ਪਾਵੇ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਵਣ ਲਗਤਾ ਹੈ, ਰੋਣ ਲੱਗ ਜਾਂਦਾ। ਗੁਰਸਿੱਖੋ ਇਸ ਅਵਸਥਾ ਤੋਂ ਉੱਪਰ ਉੱਠਣਾ, ਮੇਰਾ ਖਾਲਸਾ ਮੇਰਾ ਸਿੱਖ ਇਸ ਦੋਨਾਂ ਅਵਸਥਾ ਤੋਂ ਰਹਿਤ ਹੋਏਗਾ। ਬ੍ਰਿਸ਼ ਦੀ ਤਰ੍ਹਾਂ ਇੱਕ ਜਗ੍ਹਾ ਦੇ ਉੱਪਰ ਮੌਨ ਨਹੀਂ ਧਾਰਨ ਕਰੇਗਾ, ਬਈ ਮੌਨ ਧਾਰਨ ਕਰ ਲਿਆ ਕਿਸੇ ਨਾਲ ਬੋਲਣਾ ਹੀ ਨਹੀਂ, ਨਾ ਕਿਸੇ ਨਾਲ ਹਰਖ ਦੀ ਬਾਤ, ਨਾ ਕਿਸੇ ਨਾਲ ਸੋਗ ਦੀ ਬਾਤ। ਦੂਜੀ ਗੱਲ ਇਹ ਹੈ ਗਿਆਨ ਦੀ ਵੀ ਜੇ ਬ੍ਰਿਸ਼ ਦੀ ਨਿਆਈ ਜੰਗਲ ਦੇ ਵਿੱਚ ਖੜੇ ਰਹਿ ਗਏ ਸੰਸਾਰ ਰੂਪੀ ਜੰਗਲ ਦੇ ਅੰਦਰ, ਨਾ ਤੁਹਾਨੂੰ ਠੰਡੀ ਤੱਤੀ ਹਵਾ ਦਾ, ਨਾ ਤੁਹਾਨੂੰ ਕਿਸੇ ਨਾਲ ਸੋਗ ਦਾ, ਨਾ ਤੁਹਾਨੂੰ ਕਿਸੇ ਨਾਲ ਚਿੰਤਾ ਦਾ, ਤੇ ਸੰਸਾਰ ਵਿੱਚ ਵਾਪਰਿਆ ਹੋਇਆ ਜ਼ੁਲਮ ਕੌਣ ਹਰਨ ਕਰੇਗਾ? ਸੰਸਾਰ ਦੇ ਅੰਦਰ ਮਜ਼ਲੂਮਾਂ ਦੇ ਉੱਪਰ ਚੱਲ ਰਹੇ ਜ਼ੁਲਮ ਦੀ ਹਵਾ ਨੂੰ ਕੌਣ ਉਡਾਏਗਾ? ਖਾਲਸਾ ਉਡਾਏਗਾ। ਇੱਕ ਜਗ੍ਹਾ ਬ੍ਰਿਸ਼ ਦੀ ਨਿਆਈ ਨੇ ਟਿਕੇ ਰਹਿਣਾ। ਤੀਜੀ ਪੰਕਤੀ ਅੰਦਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਪੱਥਰ ਦਾ ਮਿਸਾਲ ਦਿੰਦਿਆਂ ਕਿਹਾ ਵੀ ਪੱਥਰ 100 ਸਾਲ ਬਾਅਦ ਵੀ ਵੇਖੀਏ ਤੇ ਉਸੇ ਜਗ੍ਹਾ ਤੇ ਟਿਕਿਆ ਰਹਿੰਦਾ। ਮੇਰਾ ਖਾਲਸਾ ਇਹ ਨਾ ਹੋਵੇ, ਮੇਰੇ ਸਿੱਖ ਦੀ ਅਵਸਥਾ ਇਹ ਨਾ ਹੋਵੇ ਵੀ ਜਨਮ ਲਿਆ ਤੇ ਮੋਹ ਮਾਇਆ ਦੇ ਅਧੀਨ ਬੁਢਾਪਾ ਆ ਗਿਆ ਤੇ ਮੋਹ ਮਾਇਆ ਦੇ ਅਧੀਨ ਇੱਕੋ ਜਗ੍ਹਾ ਖੜਿਆ ਰਿਹਾ। ਬਚਪਨ ਦੀ ਅਵਸਥਾ ਵੀ ਹੋਈ ਸੀ, ਜਵਾਨੀ ਦੀ ਅਵਸਥਾ ਆਈ ਤਾਂ ਹੀ ਮੰਗਦਾ ਰਹਿ ਗਿਆ, ਬੁਢਾਪਾ ਆ ਗਿਆ ਤਾਂ ਵੀ ਮੰਗਦਾ ਹੀ ਰਹਿ ਗਿਆ। ਪੱਥਰ ਦੀ ਨਿਆਈ 100 ਸਾਲ ਹੋ ਗਏ, ਉੱਥੇ ਦਾ ਉੱਥੇ ਹੀ ਖੜਾ, ਜ਼ਿੰਦਗੀ 'ਚ ਕੋਈ ਪਰਿਵਰਤਨ ਨਹੀਂ ਆਇਆ, ਕੋਈ ਤਬਦੀਲੀ ਨਹੀਂ ਆਈ, ਜ਼ਿੰਦਗੀ ਦਾ ਕੋਈ ਵੀ ਕਦਮ ਰੂਪ ਸੰਕਲਪ ਜਿਹੜਾ ਹੈ ਇਧਰੋਂ ਇਧਰ ਨਹੀਂ ਕੀਤਾ, ਤੇ ਫਿਰ ਇਹ ਖਾਲਸਾ ਨਹੀਂ ਹੈ, ਇਹ ਸਿੱਖ ਨਹੀਂ ਹੈ, ਇਹ ਜਗਿਆਸੂ ਜਨ ਨਹੀਂ ਜਿਸ ਨੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਪੱਥਰ ਦੀ ਨਿਆਈ ਆਪਣੀ ਜ਼ਿੰਦਗੀ ਤੋਰੀ ਨਹੀਂ, ਇੱਕ ਜਗ੍ਹਾ ਤੇ ਰੱਖ ਲਈ। ਕਈਆਂ ਦੀ ਅਵਸਥਾ ਇਹੋ ਹੀ ਹੈ। ਗੁਰਸਿੱਖ ਵੇਖਣ ਨੂੰ ਤੇ ਅਸੀਂ ਬੜੇ ਨਜ਼ਰ ਆਉਂਦੇ ਹਾਂ ਵੀ ਗੁਰਸਿੱਖ ਹਾਂ ਅਸੀਂ, ਪਰ ਜਦੋਂ ਸਾਡੀ ਅੰਦਰੂਨੀ ਹਾਲਤ ਵੇਖੀਏ ਨਾ, ਅਵਸਥਾ, ਆਪਣੇ ਆਪ ਆਪਣੀ ਅਵਸਥਾ ਨੂੰ ਖੋਜੀਏ ਤੇ ਅਸੀਂ ਉੱਥੇ ਦੇ ਉੱਥੇ ਹੀ ਖੜੇ ਹਾਂ, ਜਿੱਥੋਂ ਸਾਡੀ ਜ਼ਿੰਦਗੀ ਸ਼ੁਰੂ ਹੋਈ ਸੀ ਉੱਥੇ ਦੇ ਉੱਥੇ ਹੀ ਖੜੇ ਹਾਂ। ਅਜੇ ਮੋਹ ਮਾਇਆ ਦੇ ਅੰਦਰ ਹੀ ਅਧੀਨ ਹੋਏ ਪਏ ਹਾਂ, ਅਜੇ ਮੋਹ ਮਾਇਆ ਦੇ ਵਿੱਚੋਂ ਬਾਹਰ ਹੀ ਨਾ ਨਿਕਲੇ।
ਗੁਰੂ ਮਹਾਰਾਜ ਦੀ ਬਾਣੀ ਸੁਣ ਲਈਦਾ, ਮਰਿਆਦਾ ਸੁਣ ਲਈਦਾ, ਪ੍ਰਕਰਮਾ ਕਰ ਲਈਦੀਆਂ ਨੇ, ਮੱਥਾ ਟੇਕ ਲਈਦਾ, ਮੰਨ ਲਈਦਾ, ਪਰ ਅਜੇ ਤੱਕ ਸਾਡੀ ਪੱਥਰ ਵਾਲੀ ਅਵਸਥਾ ਵੀ ਪੱਥਰ ਜਿੱਥੇ ਪਿਆ ਚੁੱਕ ਕੇ ਕੋਈ ਉਧਰ ਭਾਵੇਂ ਕਰ ਦੇਵੇ, ਸਾਨੂੰ ਚੁੱਕ ਕੇ ਹਿਲਾ ਕੇ ਭਾਵੇਂ ਕੋਈ ਉਧਰ ਕਰ ਦੇਵੇ, ਬਈ ਇਧਰੋਂ ਇਧਰ ਹੋ ਜਾਓ, ਪਰ ਜਿੱਥੇ ਦੂਜਾ ਧਰ ਕੇ ਚਲਾ ਗਿਆ ਉੱਥੇ ਦੇ ਉੱਥੇ ਹੀ ਰਹਿ ਜਾਣਾ। ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾ ਦਿੱਤਾ, ਸਾਡੀ ਅੰਮ੍ਰਿਤ ਤੱਕ ਹੀ ਦਾਤ ਰਹਿ ਗਈ, ਸਾਡਾ ਜੀਵਨ ਅੰਮ੍ਰਿਤ ਤੱਕ ਹੀ ਸੀਮਿਤ ਰਹਿ ਗਿਆ। ਪਹਿਲਾਂ ਜੀਵਨ ਸਾਡਾ ਹੋਰ ਸੀ, ਅੰਮ੍ਰਿਤ ਛਕਾ ਦਿੱਤਾ, ਪੰਜ ਪਿਆਰਿਆਂ ਨੇ ਪੱਥਰ ਨੂੰ ਚੁੱਕ ਕੇ ਇਧਰ ਕਰ ਦਿੱਤਾ, ਕੋਈ ਅਸਰ ਨਾ ਹੋਇਆ, ਉੱਥੇ ਤਾਂ ਉੱਥੇ ਹੀ ਜੀਵਨ ਖੜਾ, ਪਰਿਵਰਤਨ ਨਾ ਆ ਸਕਿਆ। ਗੁਰੂ ਕੀ ਬਾਣੀ ਸੁਣਦਿਆਂ ਪਰਿਵਰਤਨ ਚਾਹੀਦਾ, ਤਬਦੀਲੀ ਚਾਹੀਦੀ ਹੈ। ਦੇਖੋ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਾਡੀ ਅਵਸਥਾ ਕਿਵੇਂ ਆਪਣੇ ਆਪ ਚੇਂਜ ਹੁੰਦੀ ਨੈਚੁਰਲੀ, ਇਸੇ ਤਰ੍ਹਾਂ ਹੀ ਸੁਭਾਅ ਜਿਹੜਾ ਹੈ, ਇਸੇ ਤਰ੍ਹਾਂ ਹੀ ਰੱਬ ਦੇ ਦਿੱਤੇ ਹੋਏ ਕਰਮ ਜਿਹੜੇ ਹਨ ਇਹ ਵੀ ਚੇਂਜ ਹੋਣੇ ਚਾਹੀਦੇ ਨੇ। ਜੇ ਜਵਾਨੀ ਚੋਂ ਜੇ ਬਚਪਨ ਤੋਂ ਜਵਾਨੀ ਆਈ ਤੇ ਜਵਾਨੀ ਚੋਂ ਬੁਢਾਪਾ ਆ ਰਿਹਾ, ਇਹ ਪਰਿਵਰਤਨ ਹੈ, ਚੇਂਜ ਹੈ। ਇਸੇ ਤਰ੍ਹਾਂ ਹੀ ਸਾਡੇ ਜੀਵਨ ਦੀ ਜਿਹੜੀ ਚੇਂਜ ਹੈ ਨਾ, ਸਾਡੇ ਜੀਵਨ ਦਾ ਜਿਹੜਾ ਅੰਦਰੂਨੀਪਣ ਹੈ ਇਹ ਬਦਲੀ ਹੋਣਾ ਚਾਹੀਦਾ, ਇੱਕੋ ਜਗ੍ਹਾ ਨਹੀਂ ਖੜੇ ਰਹਿਣਾ ਚਾਹੀਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਨਹਿਰੀ ਅੱਖਰ, ਸੁਨਹਿਰੀ ਵਾਕ, ਸੁਨਹਿਰੀ ਭਵਿੱਖ ਬਾਣੀ, ਸੁਨਹਿਰੀ ਜੋ ਖਾਲਸੇ ਨੂੰ ਦਿੱਤੇ ਹਨ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਅਸੂਲ, ਇਹ ਉਹ ਹਨ, ਅਸੀਂ ਇਹਨਾਂ ਨੂੰ ਅਪਣਾਈਏ। ਬਈ ਕਿਤੇ ਪੱਥਰ ਦੀ ਨਿਆਈ ਉੱਥੇ ਹੀ ਨਾ ਖੜੇ ਰਹਿ ਜਾਈਏ, ਸਾਡਾ ਜੀਵਨ ਕਿਤੇ ਕਿਸੇ ਨੂੰ ਤਾਰਨ ਯੋਗ ਨਾ ਹੋਵੇ, ਬਲਕਿ ਸਾਨੂੰ ਕੋਈ ਤਾਰਨ ਦੇ ਨਾਲ ਤਾਰਨ ਦੀ ਕੋਸ਼ਿਸ਼ ਕਰੇ ਤੇ ਦੂਜਾ ਵੀ ਡੁੱਬ ਜਾਵੇ, ਐਸਾ ਜੀਵਨ ਨਾ ਹੋਵੇ, ਐਸਾ ਜੀਵਨ ਨਾ ਹੋਵੇ। ਜਗਤ ਅੰਦਰ ਚਾਨਣ ਕਰਨ ਵਾਸਤੇ ਜੇ ਕਿਤੇ ਅਸੀਂ ਸੂਰਜ ਨਹੀਂ ਨਾ ਬਣ ਸਕਦੇ, ਬਈ ਜਗ ਵਿੱਚ ਚਾਨਣ ਕਰਨ ਦੀ ਖਾਤਰ ਜੇਕਰ ਸੂਰਜ ਬਣ ਨਾ ਪਾਵੋ, ਨਹੀਂ ਬਣ ਸਕਦੇ, ਸੂਰਜ ਇੱਕ ਹੈ, ਗੁਰੂ ਨਹੀਂ ਬਣ ਸਕਦੇ, ਨਹੀਂ ਬਣਿਆ ਜਾ ਸਕਦਾ, ਗੁਰੂ ਇੱਕ ਹੈ, ਸੰਤ ਨਹੀਂ ਬਣਿਆ ਜਾ ਸਕਦਾ, ਸੰਤ ਬੜੀ ਉੱਚੀ ਪਦਵੀ ਦਾ ਨਾਮ ਹੈ, ਮਹਾਨ ਪਦਵੀ ਦਾ ਨਾਮ ਹੈ। ਜਗ ਵਿੱਚ ਚਾਨਣ ਕਰਨ ਦੀ ਖਾਤਰ ਜੇਕਰ ਸੂਰਜ ਬਣ ਨਾ ਪਾਵੋ, ਬਣੋ ਕੋਈ ਫਿਰ ਰਾਹ ਦਾ ਦੀਵਾ, ਹਰ ਰਾਹੀ ਨੂੰ ਰਾਹ ਰੁਸ਼ਨਾਵੋ, ਸੂਰਜ ਨਹੀਂ ਬਣਿਆ ਜਾਂਦਾ, ਰਾਹ ਦਾ ਦੀਵਾ ਤੇ ਬਣ ਸਕਦੇ, ਰਾਹ ਦਾ ਦੀਵਾ ਬਣ ਕੇ ਹਰ ਰਾਹੀ ਨੂੰ ਰਾਹ ਦੱਸ ਸਕਨੇ, ਹਰ ਗੁਰੂ ਕੇ ਪਿਆਰੇ ਨੂੰ ਰਾਹ ਦੱਸ ਸਕਨੇ, ਸੰਗਤ ਦੇ ਹਰ ਆਏ ਵਿਅਕਤੀ ਨੂੰ, ਸਤ ਸੰਗੀ ਨੂੰ ਰਾਹ ਦੱਸ ਸਕਨੇ ਆ। ਰਾਹ ਦਾ ਦੀਵਾ ਵੀ ਬਣ ਜਾਈਏ ਨਾ ਤੇ ਦੀਵਾ ਫੜ ਕੇ ਰਾਹੀ ਮੁਸਾਫਰ ਆਪਣਾ ਰਾਹ ਲੱਭ ਸਕਦਾ। ਸੂਰਜ ਦੀ ਅਵਸਥਾ ਬੜੀ ਆਤਮਕ ਬਲ ਵਾਲੀ ਹੈ। ਮਹਾਰਾਜ ਨੇ ਲਿਖਿਆ ਵੀ ਰਾਹ ਦੇ ਦੀਵੇ ਬਣਨ ਦੀ ਕੋਸ਼ਿਸ਼ ਕਰੋ, ਗੁਰਸਿੱਖ ਬਣਨ ਦੀ ਕੋਸ਼ਿਸ਼ ਕਰੋ, ਸ਼ੁਭ ਗੁਣ ਲਿਆਵੋ, ਦੂਜੇ ਦੇ ਅੰਦਰ ਤਬਦੀਲੀ ਲਿਆਵੋ, ਇਹ ਹੈ ਜੀਵਨ। ਸਾਹਿਬ

ਇਸੇ ਤਰ੍ਹਾਂ ਇਹ ਵਾਹਿਗੁਰੂ ਦਾ ਖੇਲ ਹੈ। ਕਿਸੇ ਸਰੀਰ ਵਿੱਚ ਜੀਵ ਆ ਜਾਂਦਾ ਹੈ, ਕੋਈ ਕਿਸੇ ਸਰੀਰ ਚ ਜੀਵ ਚਲਾ ਜਾਂਦਾ ਹੈ, ਕੋਈ ਖਾਲੀ ਹੋ ਜਾਂਦਾ ਹੈ, ਕੋਈ ਕੋਈ ਟਿੰਡ ਭਰੀ ਜਾਂਦੀ ਹੈ। ਜੈਸੇ ਹਰ ਹਰ ਕੀ ਮਾਲਾ ਟਿੰਡ ਲਗਤ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਤੈਸੋ ਹੀ।

ਰਹਿਣੀ ਦਾ ਨਾਂ ਹੈ, ਅਮਲੀ ਜੀਵਨ ਦਾ ਨਾਂ ਹੈ, ਉਹਨਾਂ ਗੁਣਾਂ ਵਿੱਚੋਂ ਇੱਕ ਗੁਣ ਖਾਲਸੇ ਦਾ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਖਾਲਸਾ ਸੋ ਨਿਰਧਨ ਕੋ ਪਾਲੇ, ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ, ਤਿੰਨ ਤਰ੍ਹਾਂ ਦਾ ਆਪ ਜੀ ਸਰਵਣ ਕਰ ਚੁੱਕੇ ਹੋ, ਅੱਜ ਚੌਥੀ ਤਰ੍ਹਾਂ ਦੀ ਵਾਰੀ ਹੈ। ਕੋਈ ਸੰਗਤ ਨਵੀਂ ਆਈ ਹੁੰਦੀ ਹੈ, ਇਸ ਕਰਕੇ ਕੇਵਲ ਬੋਲ ਕੇ ਪਹਿਲੇ ਤਿੰਨ ਵੀਰਵਾਰਾਂ ਦਾ ਜੋ ਇੱਕ ਇੱਕ ਪ੍ਰਕਰਣ ਆਪ ਜੀ ਨੇ ਵੇਰਵੇ ਸਹਿਤ ਸਰਵਣ ਕੀਤਾ ਹੈ, ਉਹ ਕੇਵਲ ਬੋਲ ਕੇ ਲੰਘਦੇ ਹਾਂ। ਅੱਜ ਚੌਥੇ ਦੀ ਮਹਾਰਾਜ ਜੀ ਸੇਵਾ ਲੈਣ, ਪਹਿਲਾਂ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ।

ਕਿਸੇ ਦੀ ਪੜ੍ਹਾਈ ਦਾ ਸਾਧਨ ਵੀ ਬਣਨਾ, ਕਿਸੇ ਗੁਰਮੁਖ ਗੁਰਸਿੱਖ ਨੂੰ ਆਪਣੇ ਦਸਵੰਧ ਵਿੱਚੋਂ ਆਰਥਿਕ ਪੱਖੋਂ ਡਿੱਗਿਆ ਹੋਵੇ ਉੱਚਾ ਚੁੱਕਣਾ, ਜਿਵੇਂ ਪਿਛਲੀ ਵਾਰੀ ਦੱਸਿਆ ਸੀ, ਜਦੋਂ ਕਿਸੇ ਗੁਰਸਿੱਖ ਨੂੰ ਆਰਥਿਕ ਪੱਖੋਂ ਉੱਤੇ ਚੁੱਕੀਏ ਦਸਵੰਧ ਵਿੱਚੋਂ ਤੇ ਸੱਜਾ ਹੱਥ ਕੁਝ ਕਰੇ ਤੇ ਖੱਬੇ ਨੂੰ ਵੀ ਪਤਾ ਨਾ ਲੱਗੇ। ਜਿਹੜਾ ਚਿੱਟ ਕੱਪੜੀ ਆ ਉਹ ਫਿਰ ਚੱਕਦਾ, ਇਹ ਪਹਿਲਾ ਨਿਰਦਨ ਨੂੰ ਪਾਲਣਾ, ਦਸਵੰਧ ਕੱਢਣਾ। ਦੂਸਰਾ ਨਿਰਦਨ ਨੂੰ ਪਾਲਣਾ, ਗੁਰੂ ਪਿਆਰਿਓ, ਕਿਸੇ ਦੇ ਔਗਣ ਨੂੰ ਕੁਝ ਮਿੰਟਾਂ ਲਈ ਸਕਿੰਟਾਂ ਲਈ ਜਰ ਲੈਣਾ ਤੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਜਿਹਦੀ ਅੱਜ ਬਹੁਤ ਲੋੜ ਹੈ, ਹਾਰਨ ਨਾਲੋਂ ਜਿੱਤਣਾ ਔਖਾ ਤੇ ਜਿੱਤਣ ਨਾਲੋਂ ਜਰਨਾ। ਨਿਰਦਨ ਨੂੰ ਪਾਲਣਾ, ਕਿਸੇ ਦਾ ਹੱਕ ਨਾ ਮਾਰਨਾ। ਜੋ ਪਿਛਲੀ ਵਾਰੀ ਮਹਾਰਾਜ ਜੀ ਨੇ ਸੇਵਾ ਲਈ, ਤਿੰਨ ਤਰ੍ਹਾਂ ਦਾ ਹੱਕ ਹੁੰਦਾ, ਇੱਕ ਕਿਸੇ ਦਾ ਮਾਇਆ ਦਾ ਹੱਕ ਮਾਰਨਾ, ਇੱਕ ਕਿਸੇ ਦਾ ਧਰਮ ਦਾ ਹੱਕ ਖੋਣਾ, ਇੱਕ ਕਿਸੇ ਦਾ ਸੇਵਾ ਦਾ ਹੱਕ ਖੋਣਾ। ਇਹ ਸਿੱਖ ਕਦੀ ਵੀ ਹੱਕ ਨਾ ਮਾਰੇ। ਔਰੰਗਜ਼ੇਬ ਨੇ ਧਰਮ ਦਾ ਹੱਕ ਖੋਇਆ ਜਬਰੀ, ਮਾਇਆ ਦਾ ਹੱਕ ਮਾਰਨਾ, ਧਰਮ ਦਾ ਹੱਕ, ਸੇਵਾ ਦਾ ਹੱਕ, ਇਹ ਤਿੰਨ ਹੱਕ ਹੁੰਦੇ ਨੇ। ਇਹ ਵੀ ਨਿਰਦਨ ਨੂੰ ਪਾਲਣਾ, ਕਿਸੇ ਦਾ ਹੱਕ ਮੈਂ ਖੋਵਾਂ। ਪਿਛਲੀ ਵਾਰੀ ਦੀ ਵਿਚਾਰ ਸੁਣ ਕੇ ਹੀ ਸੋਮਵਾਰ ਦਾਸ ਨੂੰ ਚਿੱਠੀ ਮਿਲੀ ਹੈ, ਤੁਹਾਡੇ ਸੰਗਤ ਚ ਹੀ ਬੈਠਾ ਹੋਏਗਾ ਪ੍ਰੇਮੀ, ਉਹਨਾਂ ਚਿੱਠੀ ਚ ਲਿਖਿਆ ਕਿ ਸਾਡੇ ਨਜ਼ਦੀਕ ਹੀ ਗੁਰਦੁਆਰਾ ਜਿੱਥੇ 70 ਸਾਲ ਦਾ ਗ੍ਰੰਥੀ ਸੇਵਾ ਕਰ ਰਿਹਾ, ਥੋੜਾ ਸਰੀਰ ਚਲੋ ਕਮਜ਼ੋਰ ਹੈ, ਤੇ ਕਹਿਣ ਲੱਗੇ ਇਲਾਕੇ ਵਾਲੇ ਨੇ ਮੈਨੂੰ ਕਿਹਾ ਵੀ ਤੂੰ 10 ਬੰਦਿਆਂ ਕੋਲੋਂ ਸਾਈਨ ਕਰਾ ਲੈ, ਇਹਦੇ ਕੋਲ ਸੇਵਾ ਨਹੀਂ ਹੁੰਦੀ, ਇਹਨੂੰ ਕੱਢ ਦਿੰਦੇ ਹਾਂ, ਤੈਨੂੰ ਰੱਖ ਲੈਂਦੇ ਹਾਂ।

ਕਹਿੰਦਾ ਮੈਂ ਵੀਰਵਾਰ ਸੁਣਿਆ ਸੀ ਇੰਜ ਹੱਕ ਨਹੀਂ ਮਾਰਨਾ ਸਤਨਾਮ ਵੀ ਮੈਂ ਦਸ ਕੀ ਵੀਹਾਂ ਕੋ ਸਹਿਣ ਕਰਾ ਲਾਂਗਾ ਵਾਕਫੀ ਨਾਲ ਜ਼ੋਰ ਨਾਲ ਪਿਆਰ ਨਾਲ ਸਭ ਤਰ੍ਹਾਂ ਪਰ ਉਹਦੀ ਰੋਟੀ ਖਾ ਖੋ ਕੇ ਤੇ ਆਪਣੇ ਕਰਨਾ ਨਹੀਂ ਸੰਗਤ ਕਰਨੀ ਇੰਨੀ ਜ਼ਰੂਰੀ ਏ ਕੋਈ ਨਾ ਕੋਈ ਗੱਲ ਕਿਤੇ ਦਿਮਾਗ ਦੇ ਖਾਨੇ ਚ ਅਸਰ ਛੱਡ ਜਾਂਦਾ ਗੁਰਸਿੱਖ ਕਦੀ ਵੀ ਹੱਕ ਖੋ ਕੇ ਉਹਨੂੰ ਖੁਸ਼ੀ ਨਹੀਂ ਆਮ ਬੰਦਾ ਜਿਹਨੇ ਸੰਗਤ ਨਾ ਕੀਤੀ ਹੋਵੇ ਉਹਨੂੰ ਪਤਾ ਹੀ ਨਹੀਂ ਇਹ ਵੀ ਨਿਰਧਨ ਨੂੰ ਪਤਾ ਉਹਦੀ ਥਾਲੀ ਚ ਰੋਟੀ ਖੋ ਕੇ ਮੈਂ ਖਾ ਲਾ ਨਹੀਂ ਇੱਕ ਗੁਰਸਿੱਖ ਨੂੰ ਪਤਾ ਮੈਨੂੰ ਉਹ ਸੁੱਖ ਨਹੀਂ ਦੇ ਜੋ ਬੀਜ ਮੈਂ ਬੀਜ ਦਿਆਂਗਾ ਅੱਜ ਨਹੀਂ ਛੇ ਮਹੀਨੇ ਨੂੰ ਸਾਲ ਨੂੰ ਮੈਨੂੰ ਵੱਢਣਾ ਪਏ ਕਿ ਆਪਣਾ ਬੀਜ ਵੱਢਣਾ ਪੈਂਦਾ ਆਪੇ ਬੀਜ ਆਪੇ ਹੀ ਜੈਸਾ ਬੀਜੇ ਸੂ ਕਰਮਾ ਸੰਗ ਰੱਖੇ ਕੋਈ ਸੇਵਕ ਕਿਸੇ ਮਹਾਂਪੁਰਸ਼ਾਂ ਕੋਲ ਰਿਹਾ ਰਹਿੰਦਾ ਰਿਹਾ ਪਰ ਉਹਨਾਂ ਦੀ ਕੋਈ ਸੇਵਾ ਜਾਂ ਸ਼ਰਧਾ ਨਹੀਂ ਸਮਾਂ ਲੰਘਾਉਂਦਾ ਰਿਹਾ ਉੱਥੋਂ ਉੱਥੋਂ ਉਹ ਸੇਵਕ ਵੀ ਜਦੋਂ ਕਿਸੇ ਪਦਵੀ ਤੇ ਪਹੁੰਚੇਗਾ ਉਹਨੂੰ ਵੀ ਅੱਗੋਂ ਸੇਵਕ ਸੁੱਖ ਨਹੀਂ ਦੇਣਗੇ ਕਿਉਂ ਉਹਨੇ ਦਿੱਤਾ ਨਹੀਂ ਆਪਣੇ ਮੁਰਸ਼ਦ ਨੂੰ

ਹੁਣ ਉਹਨੇ ਵੀ ਵੜਨਾ ਤਸ ਕਿਸੇ ਦੇ ਵੜਨਾ ਪੈਣ। ਨਕਸ਼ਾ ਸਾਹਮਣੇ ਰੱਖ ਕੇ ਬੀਜ ਤੂੰ ਵੀ ਕਦੀ ਵੜਨਾ ਸੱਸ, ਜੇ ਤੇਰੇ ਨਾਲ ਇੰਜ

ਤੁਹਾਡੀ ਕਿਰਪਾ ਨਾਲ ਕੇਂਦਰ ਜਿਹੜੀਆਂ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੀਆਂ ਤੇ ਵਿਧਵਾ ਨੇ ਬੁਰਕਾ ਪਾ ਕੇ ਆਉਂਦੀਆਂ ਰਾਸ਼ਨ ਲੈਣ, ਮੇਰੇ ਕੋਲ ਉਹਨਾਂ ਨੇ ਆਟਾ ਸਮਾਨ ਸਾਰਾ ਨਾ ਦੀਵਾਨ ਸੀ ਉੱਥੇ ਤੇ ਦਵਾਇਆ ਤੁਸੀਂ ਹੱਥੀ ਦਿਓ। ਜਦੋਂ ਮੈਂ ਵੇਖਿਆ 29 ਬੀਬੀਆਂ ਬੁਰਕਾ ਪਾ ਕੇ ਅੱਖਾਂ ਚ ਅਥਰੂ ਆ ਗਏ, ਇੱਕ ਬੰਨੇ ਆ ਗਿਆ ਸਤਿਗੁਰੂ ਕਿਰਪਾ ਕਰਕੇ ਇਸ ਫੁਲਵਾੜੀ ਕੋਲੋਂ ਇਹ ਵੀ ਤੂੰ ਸਿਰ ਤੇ ਹੱਥ ਰੱਖ ਕੇ ਤੂੰ ਸਾਂਝਾ ਸਾਹਿਬ, ਕੋਈ ਵੈਰ ਵਿਰੋਧ ਨਹੀਂ, ਅੱਜ ਲੋੜ ਇਸ ਪ੍ਰਚਾਰ ਦੀ। ਮੈਂ ਕਹਿੰਦਾ ਇੰਨਾ ਭਾਰਾ ਕਲਯੁਗ ਦਾ ਸਮਾਂ ਆ ਰਿਹਾ ਜਾਂ ਆਉਂਦਾ ਪਿਆ ਜਾਂ ਆਇਆ ਜਾਂ ਆ ਰਿਹਾ, ਹੈਰਾਨ ਹੋ ਗਿਆ। ਤੁਸੀਂ ਰੋਜ਼ ਦੀ ਅਖਬਾਰ ਦੇਖ ਲਓ, ਤੁਹਾਨੂੰ ਪਹਿਲੇ ਪੇਜ ਤੇ ਹੀ 3-4 ਜਗ੍ਹਾ ਤੇ ਖਬਰਾਂ ਮਿਲਣਗੀਆਂ। ਉੱਥੇ ਬੰਬ ਫਟਿਆ, ਇੰਨੇ ਮਰ ਗਏ, ਉੱਥੇ ਇੰਨੇ ਫਲਾਣਿਆਂ ਨੇ ਇੰਨਿਆਂ ਨੂੰ ਮਾਰਤਾ, ਉੱਥੇ ਇਹਨਾਂ ਨੇ ਬੱਸ ਤੇ ਇੰਨਿਆਂ ਨੂੰ ਮਾਰਤਾ, ਉੱਥੇ ਇੰਨਿਆਂ ਨੇ ਅੱਗ ਲਾ ਕੇ ਇਹਨਾਂ ਨੂੰ ਮਾਰਤਾ। ਕੀ ਹੋ ਰਿਹਾ ਵੇਖ ਲੋ, ਬੰਦਾ ਬੰਦੇ ਦਾ ਵੈਰੀ ਹੋਇਆ ਡਾਕਾ ਲਈ। ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮੇਰ ਕਰਨ। ਕੋਈ ਸਮਾਂ ਅੱਖਾਂ ਅੱਗੇ ਆਇਆ ਹੋਏਗਾ ਗੁਰੂ ਅਮਰਦਾਸ ਜੀ ਦੇ ਚੋਂ ਤਾਂ ਹੀ ਨਿਕਲਿਆ ਹੋਏਗਾ।

ਬਹੁਤ ਪ੍ਰਸ਼ਾਦ ਕਰਾਵੇ, ਪਾਠ ਕਰਾਵੇ, ਪਰ ਜੇ ਨਿੰਦਾ ਹੋ ਗਈ ਉਹ ਵੀ ਕਿਸੇ ਮਹਾਂਪੁਰਖ ਦੀ, ਤੇ ਕੋਈ ਵੀ ਕੀਤਾ ਹੋਇਆ ਕਰਮ ਫਲੀਭੂਤ ਨਹੀਂ ਹੁੰਦਾ। ਜਿਹੜਾ ਮਨੁੱਖ ਇਸ ਭਿਅੰਕਰ ਰੋਗ ਵਿੱਚ ਫਸਿਆ

ਤੇ ਬਿਸ਼ਕ ਕਰ। ਪਰ ਇਹਨਾਂ ਦੇ ਨਤੀਜਿਆਂ ਵੱਲ ਧਿਆਨ ਦੇਈ। ਸੰਤ ਦੀ ਨਿੰਦਾ ਦਾ ਫਲ ਕੀ ਹੁੰਦਾ? ਉਹ ਰਵਿਦਾਸ ਦੇ ਸ਼ਬਦ ਵਿੱਚ ਤੁਸੀਂ ਸੁਣੀ ਚੁੱਕੇ ਹੋ। ਤੋ ਭਗਤ ਕਹਿੰਦੇ,

ਸਿੱਧਾ ਮੁਕਤਾ ਮੋਲਕ ਪੁੰਨੀ ਚੱਲਣਾ।

ਮਹਿਲ ਸਾਰਿਆਂ ਦੇ ਪਏ ਨੇ ਜੀ, ਪਰ ਸੋਨੇ ਦੇ ਮਹਿਲ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਹੈ। 40-45 ਲੱਖ ਸਿੱਖਾਂ ਨੇ 400 ਸਾਲਾਂ ਤੇ ਮੱਥਾ ਟੇਕਿਆ ਤੇ ਆਖਿਆ ਸਾਹਿਬ ਜੀ

ਇਹ ਪਵਿੱਤਰ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਗੁਰੂ ਸਾਹਿਬ ਇਸ ਸ਼ਬਦ ਵਿੱਚ ਉਸ ਅਕਾਲ ਪੁਰਖ ਦੀ ਮਹਾਨਤਾ ਦਾ ਵਰਣਨ ਕਰਦੇ ਹਨ। ਉਹ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਨਿਰਾਕਾਰ ਪਰਮਾਤਮਾ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ। ਅਸੀਂ ਸੁਣ ਸੁਣ ਕੇ ਉਸ ਦੀ ਸਿਫਤ ਬਿਆਨ ਕਰ ਦਿੰਦੇ ਹਾਂ। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਸਿਫਤ ਸਲਾਹ ਕਰਨ ਦੀ ਤਾਂਘ ਪੈਦਾ ਕਰ ਦਿੰਦਾ ਹੈ। ਜੇ ਕਰੋੜਾਂ ਸਾਲ ਅਟੁੱਟ ਸਮਾਧੀ ਲਾ ਕੇ ਤੇ ਬੜੇ ਬੜੇ ਤਪ ਸਹਾਰ ਕੇ ਦਿਵ ਦ੍ਰਿਸ਼ਟੀ ਹਾਸਲ ਕਰ ਲਈਏ, ਜੇ ਉੱਡਣ ਦੀ ਸਮਰੱਥਾ ਹਾਸਲ ਕਰਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖੀਰਲਾ ਬੰਨਾ ਲੱਭਣ ਲਈ ਸੈਂਕੜੇ ਅਸਮਾਨਾਂ ਤੱਕ ਹੋ ਆਈਏ, ਜੇ ਅਮੁੱਕ ਸ਼ਾਹੀ ਨਾਲ ਲੱਖਾਂ ਮਣ ਕਾਗਜ਼ਾਂ ਤੇ ਪ੍ਰਭੂ ਦੀ ਵਡਿਆਈ ਦਾ ਲੇਖਾ ਇੱਕ ਸਾਰ ਲਿਖਦੇ ਜਾਈਏ, ਤਾਂ ਵੀ ਕੋਈ ਜੀਵ ਉਸ ਦੀ ਵਡਿਆਈ ਦਾ ਅੰਤ ਪਾਣ ਜੋਗਾ ਨਹੀਂ ਹੈ। ਉਹ ਨਿਰਾਕਾਰ ਪ੍ਰਭੂ ਆਪਣੇ ਸਹਾਰੇ ਆਪ ਕਾਇਮ ਹੈ। ਉਸ ਨੂੰ ਸਹਾਰਾ ਦੇਣ ਜੋਗਾ ਉਸ ਦਾ ਕੋਈ ਸ਼ਰੀਕ ਨਹੀਂ ਹੈ। ਜਿਸ ਤੇ ਮਿਹਰ ਕਰੇ ਉਸ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਦਿੰਦਾ ਹੈ। ਹੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾ ਹੋਵੇ।

ਮਹਿਬੂਬੇ ਗੀਤਾਂ ਚੱਕੇ ਗਾਇਕ ਸਨਮਾਣੇ ਦੀਮਾਣ ਨਿਟਾਣੇ ਰਤਾਣ ਸੰਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇਖਕਰ ਬੜੀ ਅਕੀਦ ਦੇ ਨਾਲ ਮੇਰੀ ਬੇਟੀ ਗੁਰਸਾ ਚੰਗਿਓ ਆਪ ਜੀ ਸਰਕਾਰ ਦੇ ਕਾਬਿਲ ਹੋ ਜੋ ਆਪ ਜੀ ਜ਼ਿੰਦਗੀ ਦੇ ਇਤਨੇ ਅਹਿਮ ਪਰੇ ਮਸਲਿਆਂ ਦੇ ਵਿੱਚੋਂ ਆਪ ਜੀ ਨੇ ਸਮਾਂ ਕੱਢਿਆ ਜਦੋਂ ਆਪ ਜੀ ਨੇ ਸੋਚ ਲਿਆ ਕਰ ਆਪਾਂ ਉੱਤਰ ਬਾਅਦ ਜਾਣਾ ਹੈ ਇਹ ਗੱਲ ਨਾਲ ਹੀ ਘੱਟ ਆਇਦ ਹੋ ਗਈ ਸਭ ਤੋਂ ਦੂਰ ਪੈਂਡਾ ਆ ਗਈ ਹੋ ਗਈ ਇੱਥੇ ਪੈਸਾ ਜੀ ਨੇ ਆਪ ਨੂੰ ਬੜੇ ਸੁੰਦਰ ਅੰਦਾਜ਼ ਦੇ ਨਾਲ ਉਹ ਸੰਗੀਤ ਦੀਆਂ ਗੱਲਾਂ ਕੀਤੀਆਂ ਸਤਿਓ ਵਿਦਵਾਨ ਲੋਕ ਬੈਠੇ ਕੰਚਨ ਜੀ ਰਣਜੀਤ ਸਿੰਘ ਸਾਹਿਬ ਜੀ ਦਸ਼ਿਆ ਸਾਹਿਬ ਜੀ ਕਾਂਤ ਜੀ ਮੇਰੇ ਜੀ ਅਜਿੰਦਰ ਸੀਤਲ ਸਿੰਘ ਜੀ ਬੈਠੇ ਸਤਿ ਜੀ ਜੋ ਸੰਗੀਤ ਹੈ ਗਾਉਣ ਦਾ ਇਹ ਗਲਤ ਨਹੀਂ ਉਸਨੂੰ ਬਿਲਕੁਲ ਗਲਤ ਨਹੀਂ ਜੇ ਕੰਨਾਂ ਚ ਗੱਲ ਪੈ ਗਈ ਨਹੀਂ ਤਦੇ ਵੀ ਇਹਨੇ ਰਾਜੀ ਹੋ ਗਏ ਇੰਨੇ ਰਾਜੀ ਨਹੀਂ ਸੀ ਬਣਨੇ ਜੇ ਗੱਲ ਦਾ ਮਜ਼ਮੂਨ ਨਾ ਬਣਦਾ ਗੱਲ ਹੈ ਆਦ ਗੱਲ ਹੈ ਮਿਹਨਤ ਜਿਹਨ ਕੀਤੀ ਸੁਪਾਰਤ ਹੈ ਜਿਹੜਾ ਮਰਜ਼ੀ ਕਰਦਾ ਹੈ ਇਹ ਕਰਮ ਦਾ ਕੰਮ ਹੈ ਗੱਲ ਦਾ ਕੋਈ ਮਜ਼ਮੂਨ ਨਹੀਂ ਜਿਹਨੇ ਕਰਨਾ ਹੈ ਉਹਨੂੰ ਸਾਧਨ ਦੀ ਰੋਟੀ ਨਹੀਂ ਮਿਲਣੀ ਪਹਿਲੀ ਗੱਲ ਸਾਡੇ ਤੇ ਅੱਖਰ ਲੱਗ ਗਿਆ ਹੈ ਇਹ ਤਾਂ ਆ ਸਾਧਨ ਦੀ ਪਾਠਕ ਦੀ ਕਿਹਾ ਤੁਹਾਡੀ ਬਚਾਰਾ ਬਿਲਕੁਲ ਨਹੀਂ ਮਿਲਦਾ ਸੀ ਇਸੇ ਕੰਤਨ ਸ਼ੂ ਗ੍ਰੰਥ ਵਿੱਚ ਲਿਖਿਆ ਮੈਂ ਦੋ ਗੱਲਾਂ ਕਹਿ ਕੇ ਸਾਧ ਸੰਗੀਤ ਦੁਨੀਆਂ ਦੇ ਦੋ ਫਾਈਨ ਆਰਟ ਹਨ ਤੀਜਾ ਦੁਨੀਆਂ ਦੇ ਕੰਮ ਕੋਈ ਦੋ ਕਿਹੜੇ ਕੰਮ ਦੋਵਾਂ ਤੇ ਪੇਂਟਿੰਗ ਪੇਂਟਿੰਗ ਦਾ ਵਜੂਦ ਬਣ ਗਿਆ ਗਾਣੇ ਦਾ ਕੋਈ ਸਰੂਪ ਨਹੀਂ ਨਾ ਸ਼ਬਦ ਦਾ ਸਰੂਪ ਹੈ ਨਾ ਆਹ ਦਾ ਸਰੂਪ ਹੈ ਨਾ ਪਰਮੇਸ਼ਵਰ ਇਹ ਇੰਨੇ ਜਵਾਬ ਹੈ ਜੇ ਜਦੋਂ ਸਾਨੂੰ ਸਮਝ ਆ ਕਿ ਕੀਰਤਨ ਕੀ ਹੈ ਤਾਂ ਫਿਰ ਸਾਧਨ ਦੀ ਆਬਾਦਤ ਦੀ ਲੋੜ ਨਹੀਂ ਝਗੜੇ ਦੀ ਲੋੜ ਨਹੀਂ ਝਗੜੇ ਖਤਮ ਹੋਣਗੇ ਲਾਸਟ 25 ਮਿੰਟ ਟਾਈਮ ਹੈ ਕਾਸ਼ ਤਕਰੀਬਨ 20-22 ਮਿੰਟ ਸਮਾਪਤੀ ਕਰਨਗੇ ਸ਼ਬਦ ਦੀ ਠੀਕ ਹੈ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਸਭ ਜੋ ਬਣਾਣੀ ਰਾਗ ਤਕੀਬ ਹੈ ਯਤਨ ਕਰਾਂਗੇ ਕੱਲ੍ਹ ਨਹੀਂ ਕਹਿ ਸਕਦੇ ਇਹ ਬਹੁਤ ਮਹਾਨ ਬਾਤ ਅਸੀਂ ਅੱਗੇ ਕਿ ਬਿਲਕੁਲ ਪ੍ਰਤੀਭਾ ਹੈ ਆਓ ਆਪ ਜੀ ਬੋਲਦੇ ਦਾ ਜਵਾਬ ਮੈਂ ਪੂਰ ਸਕੇ ਵਿੱਚ ਕਬਜ਼ੋ ਨਕੀ ਸੇਵਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

तिस गुर को सद करी नमस्कार, तिस गुर को सद जाओ बलहार, सतगुर के

ਸੰਤ ਭਗਤ ਉਹਦੇ ਬਿਨਾਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਦੇ। ਗੁਰਮੁਖ ਬਿਨਾਂ ਵਾਹਿਗੁਰੂ ਅਕਾਲ ਪੁਰਖ ਦੇ ਕਿਸੇ ਦੀ ਓਟ ਨਹੀਂ ਤੱਕਦੇ। ਤੇ ਜਿਹੜਾ ਬੰਦਾ ਹੋਰ ਕਿਸੇ ਦੀ ਓਟ ਤੱਕਦਾ ਹੈ, ਸਮਝ ਲੈਣਾ ਅਜੇ ਭਗਤੀ ਦੇ ਮਾਰਗ ਤੇ ਕੋਈ ਨਹੀਂ ਤੁਰਿਆ। ਕਿਉਂਕਿ ਜਿਹੜਾ ਬੰਦਾ ਸ਼ਕਤੀਆਂ ਦੇ ਪਿੱਛੇ ਫਿਰਦਾ ਹੈ, ਸ਼ਾਕਤਕ ਹੈ, ਉਹ ਪਦਾਰਥਾਂ ਦੀ ਭੁੱਖ ਲੈ ਕੇ ਫਿਰਦਾ। ਭਾਈ ਭਗੀਰਥ ਨੇ ਜਿਸ ਦਿਨ ਚਤੁਰਭੁਜ ਦੇਵੀ ਦੇ ਦਰਸ਼ਨ ਕੀਤੇ ਸਨ, ਬੜਾ ਵੱਡਾ ਭਗਤ ਸੀ ਦੇਵੀ ਦਾ, ਬੜੀ ਸ਼ਰਧਾ ਵਾਲਾ ਪੁਜਾਰੀ ਹੈ, ਪਰ ਵੇਖਿਆ ਦੇਵੀ ਝਾੜੂ ਦੇ ਰਹੀ ਆ ਕੇ ਚਰਨਾਂ ਤੇ ਢਹਿ ਪਿਆ। ਕਹਿੰਦਾ ਮਾਤਾ ਤੇਰੇ ਦਰਸ਼ਨ ਵੀ ਹੋਏ ਤੇ ਝਾੜੂ ਦੇਂਦੀ ਦੇ, ਲਿਆ ਝਾੜੂ ਮੈਨੂੰ ਦੇ। ਤੂੰ ਸੱਤਾਵਾਨ ਹੈ, ਤੂੰ ਸ਼ਕਤੀ ਵਾਲੀ ਹੈ, ਮਹਾਮਾਇਆ ਹੈ, ਇਹ ਤੂੰ ਕੀ ਕਰ ਰਹੀ ਹੈ, ਤੂੰ ਝਾੜੂ ਦੇ ਰਹੀ ਹੈ। ਔਰ ਉਹ ਪਤਾ ਕੀ ਕਹਿੰਦੀ, ਉਹ ਕਹਿੰਦੀ ਮੈਂ ਝਾੜੂ ਦੇ ਰਹੀ ਹਾਂ, ਇੱਥੇ ਗੁਰੂ ਨਾਨਕ ਨੇ ਆ ਕੇ ਬੈਠਣਾ, ਇਸ ਜਗ੍ਹਾ ਤੇ ਗੁਰੂ ਨਾਨਕ ਨੇ ਆ ਕੇ ਚੌਂਕੜਾ ਮਾਰਨਾ ਹੈ ਮੇਰੇ ਭਗਤਾ, ਮੈਂ ਉਹਦੇ ਵਾਸਤੇ ਝਾੜੂ ਦੇ ਰਹੀ ਹਾਂ, ਉਹਦੇ ਵਾਸਤੇ ਥਾਂ ਸ਼ੁੱਧ ਕਰ ਰਹੀ ਹਾਂ। ਕਹਿੰਦਾ ਮਾਤਾ ਉਹ ਕੌਣ ਹੈ, ਧਰਤੀ ਤੇ ਕੋਈ ਐਸਾ ਵੀ ਹੈ ਜਿਹਦੇ ਵਾਸਤੇ ਤੈਨੂੰ ਝਾੜੂ ਦੇਣ ਦੀ ਲੋੜ ਹੋਵੇ? ਕਹਿੰਦੀ ਇਹ ਹਾਂ ਹੈ, ਮੈਥੋਂ ਵੱਡਾ ਹੈ। ਕਹਿੰਦਾ ਤੈਥੋਂ ਕਿਵੇਂ ਵੱਡਾ ਹੋ ਸਕਦਾ, ਈਸ਼ਵਰ ਤੋਂ ਬਾਅਦ ਤੇਰੀ ਸ਼ਕਤੀ ਹੈ, ਮਹਾਮਾਇਆ ਤੇਰੀ ਬੜੀ ਵੱਡੀ ਤਾਕਤ ਹੈ, ਤੇਰੇ ਵਿੱਚੋਂ ਹੀ ਮਾਲਕ ਨੇ ਸਾਰਾ ਕੁਝ ਪੈਦਾ ਕੀਤਾ ਹੈ। ਕਹਿੰਦੀ ਨਹੀਂ, ਉਹ ਮੈਥੋਂ ਵੱਡਾ ਇਸ ਕਰਕੇ ਕਿ ਜਿਹੜੇ ਮੇਰੇ ਨਾਲ ਜੁੜਦੇ ਨੇ ਨਾ, ਉਹਨਾਂ ਨੂੰ ਮੈਂ ਪਦਾਰਥ ਦੇ ਸਕਦੀ ਹਾਂ, ਮੁਕਤੀ ਮੈਂ ਨਹੀਂ ਦੇ ਸਕਦੀ। ਗੁਰੂ ਨਾਨਕ ਨਾਲ ਜਿਹੜਾ ਜੁੜ ਜਾਂਦਾ ਹੈ ਉਹ ਉਹਨੂੰ ਨਾਮ ਦਿੰਦਾ ਹੈ, ਭਗਤੀ ਦਿੰਦਾ ਹੈ, ਉੱਚਾ ਇੰਨਾ ਉਠਾ ਦਿੰਦਾ ਹੈ ਕਿ ਕਈ ਮੁਕਤੀਆਂ ਉਹਦੇ ਮਗਰ ਮਗਰ ਲੱਗੀਆਂ ਫਿਰਨ। ਮਨੁੱਖ ਦੇ ਮਗਰ ਮਗਰ ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੁੱਲਹ ਪ੍ਰਭ ਕੀ ਸ਼ਰਨ ਪਰਿਓ, ਮੁਕਤ ਭਇਓ ਚੌਹੂ ਜੁਗ ਜਾਣਿਓ, ਜਸ ਕੀਰਤ ਮਾਥੇ ਛਤਰ ਧਰਿਓ, ਰਾਜਾ ਰਾਮ ਜਪਤ ਕੋ ਨਾ ਤਰਿਓ। ਉਹ ਨਾਮ ਜਪਣ ਲਾ ਦਿੰਦਾ, ਇਸ ਕਰਕੇ ਮੈਥੋਂ ਵੱਡਾ ਹੈ ਜਿਹੜਾ ਨਾਮ ਨਾਲ ਜੋੜਦਾ ਹੈ। ਮੇਰੇ ਕੋਲੋਂ ਲੋਕ ਸੰਸਾਰੀ ਮੰਗਾਂ ਮੰਗਦੇ ਨੇ, ਮੈਂ ਦੇਣੀ ਹਾਂ, ਗੁਰੂ ਨਾਨਕ ਨਾਮ ਨਾਲ ਜੋੜਦਾ। ਜਾਣ ਦੇਣਾ ਕੁਝ ਧਰਮਾਂ ਵਾਲੇ, ਅਖੌਤੀ ਧਰਮਾਂ ਵਾਲੇ ਐਸਾ ਵੀ ਕਰਦੇ ਨੇ, ਉਹ ਕਹਿੰਦੇ ਨੇ ਪਾਪ ਕਰੀ ਜਾਓ ਸਾਡੇ ਕੋਲ ਆ ਜਾਓ ਆਪੇ ਬਖਸ਼ਾ ਲਵਾਂਗੇ, ਸਾਡਾ ਇਸ਼ਟ ਆਪੇ ਤੁਹਾਡੇ ਪਾਪ ਆਪਣੇ ਮੋਢਿਆਂ ਤੇ ਲੈ ਕੇ ਤੁਹਾਨੂੰ ਬਖਸ਼ਾ ਲਵੇਗਾ। ਤੇ ਫਿਰ ਬੰਦਾ ਤਾਂ ਕੋਈ ਨਾ ਬਣਿਆ, ਪਾਪ ਕਰੀ ਜਾਵੇ ਉਹਦੇ ਬਖਸ਼ਾਉਣ ਵਾਲਾ ਕੋਈ ਬੈਠਾ ਜ਼ਿੰਮੇਵਾਰ ਬਣ ਕੇ, ਇਹ ਗੱਲ ਠੀਕ ਹੈ। ਗੁਰੂ ਨਾਨਕ ਇਹ ਜ਼ਿੰਮੇਵਾਰੀ ਨਹੀਂ ਲੈਂਦੇ। ਉਹ ਕਹਿੰਦੇ ਨੇ ਮੈਂ ਤਾਂ ਤੈਨੂੰ ਇੰਨੇ ਜੋਗਾ ਕਰ ਦੇਣਾ ਚਾਹੁੰਦਾ ਵੀ ਤੂੰ ਆਪ ਵੀ ਬਖਸ਼ਿਆ ਜਾਵੇ, ਤੇਰੇ ਨਾਲ ਹੋਰ ਵੀ ਕਈ ਬਖਸ਼ੇ ਜਾਣ। ਹਾਲਾਂਕਿ ਹਜ਼ਰਤ ਈਸਾ ਮਸੀਹ ਦਾ ਇੱਕ ਵਚਨ ਹੈ, ਉਹਦਾ ਸੇਂਟ ਐਂਡਰਿਊ ਨੇ ਬੜਾ ਸੋਹਣਾ ਉਲਥਾ ਕੀਤਾ। ਉਹ ਕਹਿੰਦਾ ਲੋਕ ਗਲਤ ਸਮਝਦੇ ਨੇ ਇਸ ਦਾ, ਉਹ ਕਹਿੰਦਾ ਮੇਰੇ ਮਗਰ ਉਹ ਆਵੇ ਜੋ ਮੇਰੇ ਮਗਰ ਚੱਲ ਸਕਦਾ ਹੋਵੇ। ਧਿਆਨ ਦੇਣਾ, ਬੜੀ ਖਾਸ ਗੱਲ। ਕਹਿੰਦਾ ਮੇਰੇ ਮਗਰ ਉਹ ਆਵੇ, ਜਾ ਰਹੇ ਸਨ, ਦੁਨੀਆਂ ਬੜੀ ਮਗਰ ਤੁਰੀ ਜਾ ਰਹੀ ਸੀ, ਧਾੜ ਦੀ ਧਾੜ, ਰੁਕ ਗਏ। ਕਹਿਣ ਲੱਗੇ ਮੇਰੇ ਮਗਰ ਸਿਰਫ ਉਹ ਆਵੇ ਜੋ ਮੇਰੇ ਮਗਰ ਚੱਲ ਸਕਦਾ। ਹੁਣ ਇਹਦਾ ਅਰਥ ਲੈਣ ਵਾਲਾ ਕੱਲੇਗਾ, ਉਹ ਕਹਿਣਗੇ ਵੀ ਉਹ ਬੜੇ ਤੇਜ਼ ਤੁਰਦੇ ਹੋਣਗੇ, ਦੌੜਦੇ ਹੋਣਗੇ, ਜਾਂ ਪਤਾ ਨਹੀਂ ਉਹ ਆਪਣੇ ਖੋਤੇ ਤੇ ਚੜ ਕੇ ਬੜੀ ਤੇਜ਼ੀ ਨਾਲ ਜਾ ਰਹੇ ਹੋਣਗੇ, ਤੇ ਉਹਨਾਂ ਦੇ ਮਗਰ ਜਿਹੜੇ ਤੇਜ਼ ਨਹੀਂ ਤੁਰ ਸਕਦੇ ਉਹ ਰਹਿ ਗਏ। ਐਸੀ ਗੱਲ ਨਹੀਂ, ਉਹਨਾਂ ਦਾ ਕਹਿਣ ਦਾ ਮਤਲਬ ਹੈ ਜਿਹੜਾ ਮੇਰੀ ਸਿੱਖਿਆ ਤੇ ਨਹੀਂ ਤੁਰ ਸਕਦਾ ਰੁਕ ਜਾਓ, ਨਾ ਆਓ ਮੇਰੇ ਮਗਰ। ਜਿਹੜਾ ਮੇਰੇ ਮਗਰ ਲੱਗ ਕੇ ਮੇਰਾ ਅਨੁਸਾਰੀ ਹੋ ਕੇ ਨਹੀਂ ਤੁਰ ਸਕਦਾ ਨਾ, ਹਮੇਸ਼ਾ ਮਹਾਂਪੁਰਸ਼ ਇਹੀ ਕਹਿੰਦੇ ਆਏ। ਮਗਰਲਿਆਂ ਨੇ ਗੱਲਾਂ ਬਣਾ ਲਈਆਂ ਕਿ ਤੁਹਾਡੇ ਪਾਪ ਉਹ ਆਪਣੇ ਸਿਰ ਤੇ ਲੈ ਕੇ ਤੁਹਾਨੂੰ ਬਖਸ਼ਾ ਦੇਣਗੇ, ਤੁਸੀਂ ਮੌਜਾਂ ਕਰੋ, ਖਾਈ ਪੀ ਚੱਲੋ। ਗੁਰੂ ਨਾਨਕ ਐਸਾ ਬੰਦੇ ਨੂੰ ਨਹੀਂ ਰਹਿਣ ਦਿੰਦੇ। ਗੁਰੂ ਨਾਨਕ ਤਾਂ ਮਨੁੱਖ ਨੂੰ ਸਵਾਰ ਕੇ, ਸਾਜ ਕੇ, ਸ਼ੁੱਧ ਕਰ ਦਿੰਦੇ ਨੇ, ਇੰਨਾ ਪਵਿੱਤਰ ਕਰ ਦਿੰਦੇ ਨੇ ਨਾਮ ਨਾਲ ਜੋੜ ਕੇ ਕਿ ਦੇਵੀਆਂ ਵੀ ਉਹਨਾਂ ਵਾਸਤੇ ਝਾੜੂ ਦੇਣ, ਉਹਨਾਂ ਮਨੁੱਖਾਂ ਦਾ ਦੇਵਤਿਆਂ ਵਿੱਚ ਵੀ ਸਤਿਕਾਰ ਹੋ। ਇਸੇ ਕਰਕੇ ਗੁਰਸਿੱਖ ਦੀ ਨਿਗਾਹ ਬਹੁਤ ਉੱਚੀ, ਜਾਂਕਾ ਕਹਿਆ ਦਰਗਹਿ ਚੱਲੇ, ਸੋ ਕਿਸ ਕੋ ਨਦਰ ਲੈ ਆਵੇ ਤੱਲੇ। ਜਿਹਦੀ ਦਰਗਾਹ ਚ ਸੁਣੀ ਜਾਂਦੀ ਹੋਵੇ ਉਹ ਕਿਸੇ ਨੂੰ ਅੱਗ ਥੱਲੇ ਕਾਹਨੂੰ ਲਿਆਉਂਦਾ ਹੈ? ਸਾਹਿਬ ਕਲਗੀਧਰ ਪਾਤਸ਼ਾਹ ਦਾ ਸੋਈਆ ਰੋਜ਼ ਪੜਦੇ ਹੋ, ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਹੋ। ਮੈਂ ਕਿਸੇ ਨੂੰ ਅੱਖ ਥੱਲੇ ਲਿਆਉਂਦਾ ਹੀ ਨਹੀਂ। ਇਹ ਨਿੱਕੀਆਂ ਮੋਟੀਆਂ ਤਾਕਤਾਂ ਜੋ ਉਹਦੀ ਰਿਸਾਜ ਚੱਲਣ ਵਾਲੀਆਂ ਨੇ, ਮੈਂ ਉਹਦੀ ਮਾਲਕ ਦੀ ਓਟ ਤੱਕਣ ਤੋਂ ਬਾਅਦ ਇਹ ਛੋਟੀਆਂ ਮੋਟੀਆਂ ਤਾਕਤਾਂ ਵੱਲ ਕਿਉਂ ਤੱਕਾਂ? ਕਿਉਂਕਿ ਤਾਕਤਾਂ ਜਿਹੜੀਆਂ, ਸ਼ਕਤੀਆਂ ਜਿਹੜੀਆਂ, ਰਿਧੀਆਂ ਸਿੱਧੀਆਂ ਵਾਲੀਆਂ ਤਾਕਤਾਂ ਨੇ, ਇਹ ਪਦਾਰਥ ਤਾਂ ਦੇ ਸਕਦੀਆਂ ਨੇ, ਵਾਹਿਗੁਰੂ ਨਾਲ ਸਿੱਧਾ ਜੋੜਨ ਵਾਸਤੇ ਤਾਂ ਕੋਈ ਗੁਰੂ ਨਾਨਕ ਹੀ ਚਾਹੀਦਾ। ਵਾਹਿਗੁਰੂ ਅਕਾਲ ਪੁਰਖ ਨਾਲ ਸਿੱਧੀ ਸਾਂਝ ਪੈਦਾ ਕਰਨ ਦੀ ਬਾਣੀ ਵਿੱਚ ਨਿੱਤ ਪ੍ਰੇਰਨਾ ਲਈ ਆਪਾਂ।
ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਟੇਕ ਗੋਬਿੰਦ ਕੀ, ਇੱਕ ਵਾਹਿਗੁਰੂ ਦਾ ਆਸਰਾ, ਤਿਆਗੀ ਅਨ ਆਸ, ਹੋਰ ਕਿਸੇ ਦਾ ਆਸਰਾ ਨਹੀਂ। ਸਭ ਉੱਪਰ ਸਮਰੱਥ ਪ੍ਰਭ, ਸਾਰਿਆਂ ਤੋਂ ਵੱਡੀ ਸਮਰੱਥਾ ਵਾਲਾ, ਸਾਰਿਆਂ ਤੋਂ ਉੱਚਾ ਵਾਹਿਗੁਰੂ ਹੈ। ਪੂਰਨ ਗੁਣ ਦਾਸ, ਪੂਰਨ ਗੁਣਾਂ ਵਾਲਾ, ਜਨ ਕਾ ਨਾਮ ਆਧਾਰ ਹੈ, ਸੇਵਕਾਂ ਨੇ ਨਾਮ ਨੂੰ ਆਸਰਾ ਬਣਾਇਆ। ਪ੍ਰਭ ਸ਼ਰਣੀ ਪਾਹੇ, ਪ੍ਰਭੂ ਦੀ ਸ਼ਰਨ ਪੈਂਦੇ। ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ, ਇਹਨਾਂ ਨੂੰ ਭਰੋਸਾ ਹੈ, ਆਪ ਰੱਖੇ, ਆਪ ਦੇਵ ਸੀ, ਆਪੇ ਪ੍ਰਤਪਾਰੇ, ਦੀਨ ਦਿਆਲ ਕਿਰਪਾ ਨੇ ਦੇ, ਸਾਸ ਸਾਸ ਸੰਭਾਰੇ, ਇਹਨਾਂ ਨੂੰ ਇਹ ਵੀ ਮਨਜ਼ੂਰ ਹੈ, ਕਰਨਹਾਰ ਜੋ ਕਰ ਰਿਹਾ, ਸਾਈ ਵਡਿਆਈ, ਗੁਰਪੁਰੇ ਉਪਦੇਸ਼ਿਆ, ਸੁਖ ਖਸਮ ਰਜ਼ਾਈ, ਮਾਲਕ ਦੀ ਰਜ਼ਾ ਵਿਚ ਗੁਰੂਪੁਰੇ ਨੇ ਉਪਦੇਸ਼ ਦਿੱਤਾ, ਤੈਨੂੰ ਬੜਾ ਸੁਖ ਮਿਲੇਗਾ। ਪੂਰੇ ਗੁਰੂ ਗੁਰੂ ਨਾਨਕ ਦਾ ਉਪਦੇਸ਼ ਹੈ, ਤੂੰ ਨਿਰੰਕਾਰ ਦੀ ਰਜ਼ਾ ਚ ਰਹੋ, ਬੜਾ ਸੁਖੀ ਰਹੇਗਾ। ਫਿਰ ਇਹਨੇ ਕੀ ਪਾਇਆ, ਚਿੰਤ ਅੰਦੇਸ਼ਾ ਗਣਤ ਤਜ, ਜਨ ਹੁਕਮ ਪਛਾਤਾ, ਨਹਿ ਬਿਣਸੈ ਨਹਿ ਛੋੜ ਜਾਏ, ਨਾਨਕ ਰੰਗ ਰਾਤਾ, ਇਹ ਐਸੇ ਰੰਗ ਚ ਰੱਤਾ ਹੋਇਆ ਗੁਰਮੁਖ, ਇਹਨੂੰ ਭਰੋਸਾ ਹੈ ਮਾਲਕ ਮੈਨੂੰ ਛੱਡ ਨਹੀਂ ਜਾਏਗਾ, ਉਹਦੀ ਕਿਰਪਾ ਵਿਚ ਮੈਂ ਸਦਾ ਸੁਖੀ ਦੱਸਾਂਗਾ। ਸਿਮਰਤ ਸਵਾਮੀ ਕਿਲ ਲਿਖਨਾਸੇ, ਜਿਸ ਨੂੰ ਯਾਦ ਕਰਨ ਨਾਲ ਪਾਪ ਧੋਤੇ ਜਾਂਦੇ ਨੇ। ਸੁਖ ਸਹਿਜ ਆਨੰਦ ਨਿਵਾਸੇ, ਸੁਖ ਸਹਿਜ ਤੇ ਆਨੰਦ ਦਾ ਵਾਸਾ ਹੁੰਦਾ ਹੈ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨ ਰੱਬ ਦੇ ਬੰਦੇ ਤਾਂ ਉਹਦਾ ਆਸਰਾ ਰੱਖਦੇ। ਨਾਮ ਜਪਤ ਸਭ ਮਿਟਿਓ ਅੰਦੇਸ਼ਾ, ਨਾਮ ਜਪਦਿਆਂ ਸਾਰੇ ਵਿਸ਼ਵ ਦੇ ਸਾਰੇ ਸ਼ੰਕੇ ਸਾਰੇ ਅੰਦੇਸ਼ੇ ਮਿਟ ਗਏ। ਸਾਧ ਸੰਗ ਕਛ ਭਾਉ ਨਾ ਭਰਾਂਤੀ, ਸਤਸੰਗਿਆਂ ਚ ਮਿਲ ਕੇ ਨਿਰੰਕਾਰ ਨਾਲ ਸਾਂਝ ਪਾਉਣ ਵਾਲਿਆਂ ਨੂੰ ਨਾ ਕੋਈ ਡਰ ਹੈ ਨਾ ਕੋਈ ਭਰਮ ਹੈ। ਗੁਣ ਗੋਪਾਲ ਗਾਈਆਂ ਹੈ ਦਿਨ ਰਾਤੀ, ਵਾਹਿਗੁਰੂ ਦੇ ਗੁਣ ਗਾਉਂਦੇ ਨੇ ਦਿਨ ਰਾਤ। ਕਰ ਕਿਰਪਾ ਪ੍ਰਭ ਬੰਧਨ ਛੋਟ, ਚਰਨ ਕਮਲ ਕੀ ਦੀਨੀ ਓਟ, ਕਹੋ ਨਾਨਕ ਮਨ ਭਈ ਪ੍ਰਤੀਤ, ਜਿਨ੍ਹਾਂ ਦੇ ਮਨ ਚ ਵਿਸ਼ਵਾਸ ਆ ਗਿਆ, ਯਕੀਨ ਆ ਗਿਆ, ਨਿਰਮਲ ਜਸ ਪੀਵੇ ਜਨ ਨੀਤ, ਵਾਹਿਗੁਰੂ ਦੇ ਨਿਰਮਲ ਜਸ ਦਾ ਅੰਮ੍ਰਿਤ ਦਿਨ ਰਾਤ ਪੀਂਦੇ ਨੇ। ਉਹਨਾਂ ਨੂੰ ਕਿਸੇ ਥਾਂ ਤੋਂ ਕੋਈ ਖਤਰਾ ਨਹੀਂ, ਕੋਈ ਡਰ ਨਹੀਂ, ਕਿਸੇ ਹੋਰ ਦੇ ਆਸਰੇ ਦੀ ਲੋੜ ਨਹੀਂ। ਭਾਈ ਪੈਣਾ ਜੀ ਨੂੰ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬੁਲਾਇਆ। ਉਹ ਪੰਡਿਤ ਕਥਾ ਕਰਦਾ ਸੀ ਨਾ, ਪੋਥੀ ਮੁੱਕਣ ਤੇ ਆ ਗਈ। ਸਾਹਿਬ ਕਹਿਣ ਲੱਗੇ, ਸੰਗਤ ਦਾ ਰਸ ਬਣਿਆ ਹੋਇਆ, ਪੰਡਿਤ ਜੀ ਪੋਥੀ ਮੁੱਕਣ ਲੱਗੀ ਹੈ, ਤੁਹਾਡੀ ਕਥਾ ਜੇ ਚਲਦੀ ਰਹੇ। ਕਹਿਣ ਲੱਗਾ ਜੀ, ਦੂਜੀ ਪੋਥੀ ਤਾਂ ਬਨਾਰਸ ਹੈ। ਕਹਿਣ ਲੱਗੇ ਲੈ ਆਓ। ਕਹਿਣ ਲੱਗੇ ਮੈਂ ਗਿਆ ਤੇ ਕਥਾ ਦਾ ਲੜੀ ਦਾ ਕੰਮ ਜੋ ਹੈ ਟੁੱਟ ਜਾਏਗਾ, ਕਾਕੇ ਨੂੰ ਭੇਜਦੇ ਨੇ। ਸਾਹਿਬ ਕਹਿਣ ਲੱਗੇ, ਜ਼ਰੂਰ ਭੇਜਦੇ। ਕਦੋਂ ਭੇਜੋਗੇ ਜੀ? ਮਹੂਰਤ ਕੱਢ ਕੇ ਦੱਸਾਂਗਾ। ਮਹੂਰਤ ਕੱਢਿਆ, ਦਿਨ ਮੱਥ ਲਿਆ, ਘੜੀ ਪੈਰ ਮੱਥ ਲਏ, ਆ ਗਿਆ ਮਹਾਰਾਜ ਫਲਾਣੇ ਦਿਨ, ਕਾਕਾ ਇੰਨੇ ਪੈਰ, ਇੰਨੇ ਘੜੀ, ਇੰਨੇ ਪਲ ਤੇ ਚੱਲੇਗਾ। ਸਾਹਿਬ ਕਹਿਣ ਲੱਗੇ, ਠੀਕ ਹੈ, ਕਿਸੇ ਚੀਜ਼ ਦੀ ਲੋੜ ਹੋਵੇ ਦੱਸ ਦੇਣੀ। ਕਹਿਣ ਲੱਗਾ ਜੀ, ਕਈ ਚਿਰਾਂ ਬਾਅਦ ਕਾਕਾ ਘਰ ਚੱਲਿਆ, ਕੋਈ ਥੋੜੀ ਜੀ ਮਾਇਆ। ਸਾਹਿਬ ਕਹਿਣ ਲੱਗੇ, ਭੰਡਾਰੀ ਨੂੰ ਕਹਿਣ ਲੱਗੇ, ਜਿੰਨੀ ਮਾਇਆ ਪੰਡਿਤ ਜੀ ਕਹਿੰਦੇ ਨੇ ਦੇ ਦਿਓ। ਫੇਰ ਖਲੋਤੇ ਨੇ, ਸਾਹਿਬ ਕਹਿਣ ਲੱਗੇ, ਪੰਡਿਤ ਜੀ ਹੁਣ ਦੱਸੋ। ਕਹਿਣ ਲੱਗੇ ਜੀ, ਕਾਕੇ ਵਾਸਤੇ ਕੋਈ ਸਵਾਰੀ ਤਾਂ ਚਾਹੀਦੀ ਹੈ। ਸਾਹਿਬ ਕਹਿਣ ਲੱਗੇ, ਵਧੀਆ ਘੋੜਾ, ਸੋਹਣਾ ਘੋੜਾ ਕਾਕੇ ਦੀ ਸਵਾਰੀ ਵਾਸਤੇ ਦੇ ਦਿਓ। ਫੇਰ ਖਲੋਤੇ ਨੇ, ਸਾਹਿਬ ਕਹਿਣ ਲੱਗੇ, ਪੰਡਿਤ ਜੀ ਹੋਰ ਦੱਸੋ ਕਿ ਮਹਾਰਾਜ ਉਹ ਮਾਇਆ ਲੈ ਕੇ ਕਾਕਾ ਕੱਲਾ ਜਾਏਗਾ, ਡਰ ਲੱਗੇਗਾ। ਸੌ ਖਤਰੇ ਨੇ ਜੰਗਲ ਵੇਲੇ, ਰਸਤਾ ਲੰਬਾ ਹੈ, ਕਿੱਥੇ ਅੰਮ੍ਰਿਤਸਰ ਤੋਂ ਚੱਲ ਕੇ ਬਨਾਰਸ ਪਹੁੰਚਣਾ ਹੈ। ਸਾਹਿਬ ਕਹਿਣ ਲੱਗੇ, ਚਾਰ ਪੰਜ ਅੰਗ ਰਕਸ਼ਕ ਵੀ ਦੇ ਦਿਓ, ਸਾਥੀ ਸਹਾਈ ਵੀ ਦੇ ਦਿਓ, ਸ਼ਸਤਰਧਾਰੀ ਬੰਦੇ ਨਾਲ ਜਾਣਗੇ। ਫੇਰ ਖਲੋਤਾ, ਕਹਿਣ ਲੱਗੇ, ਪੰਡਿਤ ਜੀ ਹੁਣ ਦੱਸੋ। ਕਹਿਣ ਲੱਗੇ ਜੀ, ਉਹ ਬ੍ਰਾਹਮਣ ਪੁੱਤਰ ਹੈ, ਰਾਜ ਖਾਏ ਪੀਏਗਾ ਕੀ? ਸਾਹਿਬ ਕਹਿਣ ਲੱਗੇ, ਰਾਸ਼ਨ ਵੀ ਦੇ ਦਿਓ, ਅੰਨ ਪਾਣੀ ਸਾਰਾ ਕੁਝ ਨਾਲ ਦਿਓ, ਤੇ ਨਾਲ ਪਕਾਉਣ ਵਾਸਤੇ ਰਸੋਈਆ ਵੀ ਦੇ ਦਿਓ। ਗੱਡਾ ਸਮਾਨ ਦਾ ਲੱਦੇ ਆ ਗਿਆ, ਇੱਕ ਘੋੜਾ ਉਹਦੇ ਵਾਸਤੇ, ਚਾਰ ਪੰਜ ਘੋੜਿਆਂ ਵਾਲੇ ਨਾਲ ਉਹਦੇ ਅੰਗ ਰਕਸ਼ਕ, ਮਾਇਆ ਦੀਆਂ ਥੈਲੀਆਂ, ਕਿੰਨਾ ਸਾਰਾ ਅਨਾਜ, ਇਹ ਸਾਰਾ ਕੁਝ ਲੈ ਕੇ ਤਿਆਰੀ ਕਰ ਲਈ ਗਈ ਨਿਯਤ ਦਿਨ ਤੇ। ਜਿਸ ਵੇਲੇ ਸਰੋਵਰ ਦੇ ਇੱਕ ਪਾਸੇ ਜੰਗਲਾਂ ਦੇ ਵਿੱਚ ਖੁੱਲੀ ਥਾਂ ਦੇ ਵਿੱਚ ਉਹਨਾਂ ਰੁੱਖਾਂ ਦੇ ਵਿਚਕਾਰ ਪੰਡਿਤ ਜੀ ਨੇ ਹਵਨ ਤਿਆਰ ਕੀਤਾ, ਹੋਮ ਹੋ ਰਿਹਾ, ਦੇਵੀਆਂ ਦੇਵਤਿਆਂ ਦੀ ਆਰਾਧਨਾ ਹੋ ਰਹੀ। ਉਹ ਪਰਛਾਵਾਂ ਢਲਦਾ ਵੇਖ ਰਹੇ ਨੇ, ਸੂਰਜ ਉੱਠਦਾ ਵੇਖ ਰਹੇ ਨੇ। ਅਚਾਨਕ ਕਹਿਣ ਲੱਗੇ, ਕਾਕਾ ਹੁਣ ਉਹ ਘੜੀ, ਉਹ ਮਹੂਰਤ ਆ ਗਈ ਹੈ, ਹੁਣ ਤੂੰ ਪਰਿਕਰਮਾ ਕਰਕੇ ਪੂਰਨ ਹੁਤੀ ਪਾ ਕੇ ਤੂੰ ਘੋੜੇ ਤੇ ਸਵਾਰ ਹੋ। ਲੜਕੇ ਨੇ ਬਾਪ ਦੀ ਆਸ਼ੀਰਵਾਦ ਲਈ ਹਵਨ ਵਾਲੀ ਥਾਂ ਦੀ ਪਰਿਕਰਮਾ ਕੀਤੀ, ਸਾਰਿਆਂ ਨੇ ਵੇਦ ਮੰਤਰਾਂ ਦੇ ਉਚਾਰਨ ਦੇ ਨਾਲ ਪੂਰਨ ਹੁਤੀ ਪਾਈ, ਯੱਗ ਸੰਪੂਰਨ ਹੋਇਆ। ਲੜਕੇ ਨੇ ਬਾਪ ਦੀ ਆਸ਼ੀਰਵਾਦ ਲੈ ਕੇ ਘੋੜੇ ਤੇ ਪੈਰ ਰੱਖਿਆ, ਪਲਾਕੀ ਮਾਰ ਕੇ ਚੜ ਗਿਆ। ਬਾਪ ਨੇ ਖੜੇ ਹੋ ਕੇ ਅਸੀਸ ਦਿੱਤੀ, ਘੋੜਾ ਤੁਰਿਆ ਤੁਰਿਆ ਤੇ ਅੱਗੋਂ ਖੋਤਾ ਹੀਰ ਪਿਆ, ਉਹਨੇ ਘੋੜੇ ਦੀਆਂ ਵਾਗਾਂ ਖਿੱਚ ਲਈਆਂ, ਰੁਕ ਗਿਆ। ਲੜਕੇ ਨੇ ਘੋੜਾ ਰੋਕਿਆ, ਬਾਪ ਨੇ ਕਹਿਤਾ ਉਤਰਿਆ ਥੱਲੇ, ਵਾਪਸ ਉਤਰ ਆਇਆ। ਰਾਤ ਨੂੰ ਫੇਰ ਕਥਾ ਚ ਬੈਠਾ, ਮੁੰਡਾ ਨਾਲ ਬੈਠਾ। ਸਾਹਿਬ ਕਹਿਣ ਲੱਗੇ, ਪੰਡਿਤ ਜੀ ਕਾਕਾ ਗਿਆ ਨੀ,
کہ مارا چلیا تسی بد شگنی ہو گئی. کیسی بد شگنی؟ کہ جی کھوتا ہی پیا این دے تورن لگے. صاحب کہن لگے کھوتے دی گل دی کی پرواہ کرنی سی، تسی عشت دی آرادھنا کرنی سی، پربھو دی آرادھنا کرنی سی. کہن لگا جی ایسی گل نہیں کیتی تا ساری ہے، اگنی نو ساکشی مانگ کے سری گنےشا نما تو لے کے 33 کروڑ دیوتیاں دا دھیان کیتا، وید منتراں دے اچارن دے نال منڈا توریا سی پر بدشگنی. صاحب کہن لگے نہیں، تینوں 33 کروڑ دیوتیاں تے اتنا وشواس نہیں جنہاں کھوتے تے وشواس، تینوں اپنے اس تے اتنا بھروسہ نہیں جنہاں ایک جانور تے بھروسہ ہے کہ ایہ وی بدشگنی دے نال سارا کام خراب ہو جائے. نہ تینوں بندیاں تے بھروسہ جڑے نال چلے نے، نہ تینوں ان تے بھروسہ ہے، نہ تن تے بھروسہ ہے، نہ منڈے تے بھروسہ ہے، کھوتے تے بھروسہ ہے. اسی ویلے بھائی پیڑا جی نے آ کے متھا ٹیکیا. تن گرو نانک کہن لگے بھائی پیڑا جی تہن ایک کام کہنا ہے، کہ دسو بادشاہ حکم کرو. صاحب کہن لگے انج کرو، سنگلا دی پجا ست بچن پاتشاہ. صاحب کہن لگے اوتھے سنیا ہے کہ تن گرو نانک نے کوئی اوتھی رچی سی پران سنگلی، اتوں کے سدھا کے حکمان وہ پرسوالا سے صاحبان اتر دیتے سن، تے گربانی سنچے کرنی ہے، لے کے آؤ پوتھی ویکھیے، جی گربانی چ شامل کرن جوگی ہوئے گی تے کر لیں. پران سنگلی پوتھی لے کے آؤ ست بچن دی. کدو جا؟ صاحب کہن لگے ہنے چلے جاؤ، رات دا سمے، ہنے چلے جاؤ، ساڈے والوں تاں آ گیا، جدوں مرضی چلے جاؤ. کہن لگا ست بچن مہاراج متھا ٹیکیا، اٹھ کے ترن لگا. صاحب کہن لگے بھائی پیڑا جی کوئی بندے چار نال نہ لے جاؤ. ہاتھ بن کے کہن لگے بادشاہ گھر باہر تیرا پرواسا، تو جن کے ہے سنگ، میں بندے نال کالے نہیں لیا. صاحب کہن لگے کوئی ان جن لے جاؤ، نال کوئی ان پانی. پنڈت جی سن رہے، بھائی پیڑا جی کہندے نے بادشاہ جتھے جانا ہے ان مالک نے دینا ہے، تیری رضا جتھے جانا مل جانا ہے، جیاں سارے دی سنبھال تو آپ کرنے والا ہے بادشاہ، میں ان کا دے لئی نال چکا، جتھے جاواں گا مل جائے گا. صاحب کہن لگے پھر اس طرح کرو کوئی تن لے لو. کہن لگا مہاراج تن کی کرنا ہے، ایویں خب خا دے خطرے مل لواں گا. صاحب کہن لگے لمبا سفر ہے مالک، تسی آپ خیال رکھنا ہے، میں تن وی کی کرنا. صاحب نے حضوری چ پئی مایا جو ایک ٹکا چک کے اگے کیتا، اس نے چولی چ پوا ایک ٹکا دھیان دینا، کتھے امرتسر تو لے کے لنکا تک دا سفر، اتو واپس آنا ہے، ایک ٹکا کوئی خرچہ تو لینا. پر بھائی صاحب نے چولی چ مہاراج کی بخش سمجھ کے پوا لیا، کٹ کے پلے بن لیا، اتہاس گواہ ہے. اسی ویلے بھائی پیڑا جی تر پے، اکلے جا کے سنگلا دیپ تو پوتھی لے کے آ. پھر انہوں نے حقیقت راہ مقام ایک پوتھی آپ ہی لکھی، جہدے گرو کے سکھان دے راہ جتھے جتھے درشن ہوئے، تے راجے شیوناب دی سنتان جو کچھ کر رہی سی وہ سارا کچھ اس حقیقت راہ مقام چ درج کیتا. اس کلے بندے نے ایڈا سفر بنا سنگیاں ساتھیاں دے، بنا تن دے، بنا ان دے، کدے سر تے کر لیا پرمیشر دے آسرا. ایک نرنکار دا آسرا جنہاں نے بانی انسار

देह दस मन चाओ न जाए सूर्य, देह दस मन चाओ।

ਮਰਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲ। ਮਾਇਆ ਧਾਰੀ ਦੇ ਗੁਰਮੁਖ ਇਹ ਅਰਥ ਨਹੀਂ ਕਰਨੇ ਕਰੋੜਪਤੀ ਹੋਵੇ, ਲੱਖਪਤੀ ਹੋਵੇ, ਜਾਇਦਾਦ ਬਹੁਤੀ ਹੋਵੇ, ਬਿਜ਼ਨਸ। ਆਪਾਂ ਤਾਂ ਉਹਨੂੰ ਮਾਇਆ ਧਾਰੀ ਕਹਿੰਦੇ ਨਾ, ਕਿਉਂਕਿ ਆਪਾਂ ਆਪਣੀ ਤਾਂ ਗੱਲ ਨਹੀਂ ਕਰਨੀ, ਕਿਸੇ ਹੋਰ ਦੀ ਗੱਲ ਕਰਦਿਆਂ ਕਰਦਿਆਂ ਤੁਰ ਜਾਣਾ ਇੱਥੋਂ। ਮਾਇਆ ਧਾਰੀ ਦਾ ਕੀ ਅਰਥ ਹੈ ਬਾਣੀ ਵਿੱਚ? ਇਹ ਸਰੀਰ ਮਾਇਆ, ਤੇਰੇ ਜੀਵ ਨੇ ਧਾਰਨ ਕੀਤੀ ਹੋਈ ਹੈ। ਅੱਜ ਕੇ ਆਖੋ ਕਰੋੜਪਤੀ ਨੂੰ, ਬਿਜ਼ਨਸਮੈਨ ਨੂੰ ਮਾਇਆ ਧਾਰੀ ਨਹੀਂ ਕਿਹਾ, ਕਿਉਂਕਿ ਕਰੋੜਾਂ ਬਿਜ਼ਨਸਮੈਨ ਇਕੱਠੇ ਕਰ ਲਓ, ਕਰੋੜਾਂ ਮੁਲਕਾਂ ਦੀ ਮਾਇਆ ਇਕੱਠੀ ਕਰ ਲਓ, ਇੱਕ ਸਰੀਰ ਬਣਾ ਸਕਦੀ ਉਹ ਮਾਇਆ? ਤੇ ਸਭ ਤੋਂ ਅਮੀਰ ਤਾਂ ਫਿਰ ਤੂੰ ਐ। ਅੱਜ ਕੇ ਆਖੋ ਸਤਨਾਮ। ਜਿਹਦੇ ਕੋਲ ਸਭ ਤੋਂ ਮੌਲਕ ਮਨੁੱਖ ਦੇਈ, ਉਹਦੇ ਵਰਗਾ ਅਮੀਰ ਏ ਨਹੀਂ ਕੋਈ ਦੁਨੀਆਂ ਵਿਚ। 84 ਲੱਖ ਦਾ ਸਰਦਾਰ ਕਿਉਂਕਿ ਹੈ, ਇਹ ਬਣੇ ਨਹੀਂ ਸਕਦੀ ਹੋਰ ਜਗ੍ਹਾ। ਸਾਰੀ ਦੁਨੀਆਂ ਦੀ ਦੌਲਤ ਇੱਕ ਬੱਚਾ ਨਹੀਂ ਪੈਦਾ ਕਰ ਸਕਦਾ। ਅਸਲ ਮਾਇਆ ਧਾਰੀ ਕੌਣ ਹੈ? ਚੇਤਨ ਮਾਇਆ ਹੈ ਸਰੀਰ, ਇਹ ਸਾਡੇ ਜੀਵ ਨੇ ਧਾਰਨ ਕੀਤੀ ਹੋਈ ਹੈ, ਚੱਕੀ ਫਿਰਦੇ। ਤੇ ਹੁਣ ਦੁੱਖ ਨਾ ਮਨਾਇਓ, ਇਸ ਚੇਤਨ ਦੇਹ ਦੀ ਮਾਇਆ ਨੂੰ ਸਾਨੂੰ ਅੰਨੇ ਤੇ ਬੋਲੇ ਬਣਾਇਆ ਵੈ। ਅੱਜ ਕੇ ਆਖੋ ਇਹਨੇ ਬਣਾਇਆ ਸਾਨੂੰ, ਰੁਪਈਆਂ ਨੇ ਨੀ ਬਣਾਇਆ। ਇਹ ਸਰੀਰ ਜਿਹੜੀ ਤੇਰੀ ਚੇਤਨ ਮਾਇਆ, ਇਹਨੇ ਅੱਜ ਦੁਨੀਆਂ ਅੰਨੀ ਕੀਤੀ ਹੋਈ ਹੈ ਗੁਰਮੁਖ ਪਿਆਰੇ, ਬੋਲੀ ਕੀਤੀ ਹੋਈ ਹੈ। ਕਿਉਂ ਕੀਤੀ ਹੋਈ ਹੈ? ਨਹੀਂ, ਦੁਨੀਆਂ ਦੀ ਸੁੰਦਰਤਾ ਦਿਖਦੀ ਹੈ, ਦੁਨੀਆਂ ਦੇ ਖੇਡ ਤਮਾਸ਼ੇ ਦਿਖਦੇ ਨੇ, ਦੁਨੀਆਂ ਦੇ ਰੂਪ ਦੀ ਪਰਖ ਹੈ, ਦੁਨੀਆਂ ਦੇ ਚਾਲ ਦੀ ਪਰਖ ਹੈ ਤੇਰੀਆਂ ਅੱਖਾਂ ਵਿਚ। ਪਰ ਜਿਹਨੇ ਦੁਨੀਆਂ ਬਣਾਈ ਹੈ ਉਹ ਦਿਖਦਾ ਹੀ ਨਹੀਂ। ਅੰਨਾ ਨਾ ਹੋਇਆ ਤੇ ਹੋਰ ਕੀ ਹੋਇਆ? ਮਰਜ ਕਹਿੰਦੇ ਅੰਦੇ ਇਹ ਨਾ ਆਖੀਏ, ਜਿਨ ਮੁਖ ਲੋਇਣ ਨਾਹੇ, ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਨੂੰ ਅੰਨੇ ਨਹੀਂ ਕਹਿਣਾ। ਅੰਨੇ ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਖਸਮ ਮਾਲਕ ਨਹੀਂ ਦੇਖਦਾ। ਆਖੋ ਸਤ, ਜੇ ਖਸਮ ਰੱਬ ਤੋਂ ਹੀ ਮੁਨਕਰ ਹੋਏ ਫਿਰਦੇ ਨੇ। ਕਣ ਕਣ ਵਿਚ ਬਰਾਜਿਆ ਹੋਇਆ, ਕਿਹਨੇ ਮੁਨਕਰ ਕਰਾਤਾ? ਤੇਰੀ ਦੇਹ ਰੂਪੀ ਮਾਇਆ ਨੂੰ। ਅੰਨੇ ਦੁੱਖ ਨਾ ਮਨਾਓ, ਮੈਂ ਤੁਹਾਡੇ ਵਿਚੋਂ ਹੀ ਹਾਂ, ਕਿਤੇ ਐਂ ਕਹੋ ਵੀ ਪਤਾ ਨਹੀਂ ਕੌਣ ਹੈ। ਇੱਕੋ ਹੈ ਆਪਾਂ, ਇੱਥੇ ਕਿਸੇ ਦੀ ਸੁਣਾਉਣ ਦੀ ਡਿਊਟੀ ਹੈ, ਕਿਸੇ ਦੀ ਸੁਣਨ ਦੀ ਡਿਊਟੀ ਹੈ, ਕੋਈ ਕੜਾਹ ਵਰਤਾ ਦਿੰਦਾ, ਕੋਈ ਛਕ ਲੈਂਦਾ ਹੈ। ਅਜਕੇ ਆਖੋ ਸਤਨਾਮ, ਹੁੰਦੇ ਇੱਕ ਜਿਹੇ, ਕੋਈ ਫਰਕ ਨਾ ਸਮਝੋ। ਤੇ ਗੁਰਮੁਖ ਪਿਆਰਿਓ, ਅੱਜ ਸਾਨੂੰ ਸਰੀਰ ਰੂਪੀ ਮਾਇਆ ਨੇ ਅੰਨੇ ਬਣਾਇਆ ਵੈ। ਬਸ ਇੱਕੋ ਗੱਲ ਵਿਚ ਨਿਬੇੜ ਦਿੰਦੇ, ਕੋਈ ਧੀ ਭੈਣ ਦੀ ਇੱਜ਼ਤ ਰਹੀ ਹੈ ਅੱਖਾਂ ਵਿਚ? ਬਸ ਇੱਕ ਗੱਲ ਚ ਨਿਬੜ ਗਿਆ, ਹਾਥੀ ਦੀ ਪੈਰ ਵਿਚ ਸਭ ਕੁਛ ਆ ਜਾਂਦਾ। ਬੈਠੇ ਟੈਲੀਵਿਜ਼ਨ ਮੂਹਰੇ, 60 ਸਾਲ ਦਾ ਬਾਪੂ, 55 ਸਾਲ ਦੀ ਉਹਦੀ ਘਰ ਵਾਲੀ ਮੁੰਡੇ ਦੀ ਮਾਂ, 30 ਸਾਲ ਦਾ ਮੁੰਡਾ, 28 ਸਾਲ ਦੀ ਨੂੰਹ, ਤੇ ਉਹਨਾਂ ਦੇ ਵੀ ਪੋਤੇ ਪੋਤੀਆਂ ਇਕੱਠੇ ਬੈਠੇ ਦੇਖਦੇ ਹੋ ਨਾ ਫਿਲਮਾਂ, ਬਾਪ ਤੇ ਧੀ, ਫਿਰ ਅੱਖਾਂ ਚ ਅੰਨ ਦੀ ਆ ਗਈ। ਅੱਜ ਕੇ ਆਖੋ ਸਤਨਾਮ, ਤੁਸੀਂ ਆਪ ਜਵਾਬ ਦੇ ਦੋ, ਜੋ ਟੈਲੀਵਿਜ਼ਨ ਵਿਚ ਹੋ ਰਿਹਾ ਉਹ ਬਾਪ ਤੇ ਧੀ ਇਕੱਠੇ ਬੈਠੇ ਦੇਖਣ, ਉਹ ਭੈਣ ਤੇ ਭਾਈ ਦੇ ਇਕੱਠੇ ਦੇਖਣ ਵਾਲੀ ਚੀਜ਼ ਹੈ? ਬਾ ਮਾਇਆ ਧਾਰੀ ਆ ਤੰਨਾ ਬੋਲ, ਅੰਧਾ ਹੋ ਗਏ ਨਾ। ਜਿਹੜਾ ਵਿਕਾਰ ਵੀ ਧੀਆਂ ਭੈਣਾਂ ਦੇ ਨਾਲ ਬੈਠ ਕੇ ਪਲੰਗ ਤੇ ਵੇਖਦਾ ਤੂੰ, ਟੈਲੀਵਿਜ਼ਨ ਵਿਚ ਫਿਲਮਾਂ ਵੇਖਦੇ, ਤੇ ਅੰਨਾ ਨੀ ਫਿਰ ਹੋਰ ਕੌਣ ਹੈ? ਗੁਰਸਿੱਖ ਪਿਆ, ਇਸ ਜੜ ਚੇਤਨ ਮਾਇਆ ਨੇ, ਸਰੀਰ ਰੂਪੀ ਮਾਇਆ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੱਚੇ ਨੇ ਸਾਡੇ ਵਾਸਤੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਮੈਂ ਆਪਣੇ ਆਪ ਨੂੰ ਬੰਦਾ ਕਹੀ ਜਾਵਾਂ ਜਾਂ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਜਿੰਨ ਕਿਹਾ, ਰਾਕਸ ਕਿਹਾ, ਖੁਸ਼ ਸਤਨਾਮ। ਕਲਯੁਗ ਅੰਦਰ ਅਵਤਾਰ ਹੋਊਗਾ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ। ਤੇ ਜਿਹੜਾ ਆਪ ਰਾਕਸ਼ ਦੇ ਦੇਵਤੇ ਥੋੜੇ ਜੰਮਣੇ, ਗਾਂ ਮਹਾਰਾਜ ਕਹਿੰਦੇ ਪੁੱਤ ਧੀ ਵੀ ਹੋ ਜੀ। ਤੇ ਹੋਰ ਹੁਣ ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਨਾਮ ਹੈ ਇਸਤਰੀ ਦਾ,
ਇਸਤਰੀ ਤੋਂ ਇੱਥੇ ਇਸਤਰੀ ਅਰਥ ਨਹੀਂ ਲੈਣਾ, ਇਸਤਰੀ ਤੋਂ ਲੈਣਾ ਅਰਥ ਰੂਪ ਸੁੰਦਰਤਾ ਕਾਮ ਵਾਸ਼ਨਾ। ਉਹ ਅੱਜ ਸਾਰਿਆਂ ਤੇ ਹਕੂਮਤ ਕਰ ਰਹੀ ਹੈ। ਅੱਜ ਕੇ ਆਖੋ ਸਤਨਾਮ ਹੇ ਮਹਾਰਾਜ ਦੀ ਬਾਣੀ ਦੇ ਬਚਨ 500 ਸਾਲ ਪਹਿਲਾਂ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਅੱਖਾਂ ਵਿਚ ਅੰਧ ਆ ਗਿਆ ਗੁਰਮੁਖ ਪਿਆਰਿਓ, ਪਰਖੇ ਨਹੀਂ ਹੈ ਤੇ ਕੰਨਾਂ ਵਿਚ ਬੋਲੇ ਕਾਹਤੋਂ ਹੋਏ ਹੋਏ ਹੈ। ਨਿੰਦਿਆ ਬਹੁਤ ਸੁਣਦੇ ਹੈ, ਗਾਉਣ ਬਹੁਤ ਸੁਣਦੇ ਹੈ, ਰਿਕਾਰਡ ਬਹੁਤ ਸੁਣਦੇ ਹੈ, ਪਰ ਬੋਲੇ ਹੋ ਗਏ ਗੁਰਬਾਣੀ ਸੁਣਨ ਤੋਂ, ਸੱਚ ਸੁਣਨ ਤੋਂ। ਇੱਥੇ ਮੇਰੇ ਵਰਗੇ ਕਈ ਧਾਰਨਾ ਪੜਨਗੇ, ਕਹਿੰਦੇ ਸੱਚ ਦਾ ਕਾਲ ਪੈ ਗਿਆ। ਉਹਨੂੰ ਪੁੱਛਿਆ ਕਰੋ ਵੀ ਸੱਚ ਹੈ ਨੀ, ਤੂੰ ਇੱਥੇ ਕਿਵੇਂ ਫਿਰਦਾ? ਗੁਰਮੁਖ ਪਿਆਰਿਓ, ਜਿਸ ਦਿਨ ਸੱਚ ਨਾ ਰਿਹਾ ਤੇ ਜੱਗ ਰਹਿ ਜੂ। ਸੱਚ ਕਿਤੇ ਜਾਣ ਵਾਲੀ ਚੀਜ਼ ਹੈ, ਜੇ ਮੁੱਕ ਜਾਵੇ ਫਿਰ ਉਹ ਸੱਚੇ ਨੀ। ਸੱਚ ਤਾਂ ਅਮਰ ਚੀਜ਼ ਜੋ ਜੱਗ ਤੋਂ ਪਹਿਲਾਂ ਵੀ ਇੱਥੇ ਜੱਗਦੇ ਹੁੰਦੇ ਆ ਵੀ ਇੱਥੇ ਜਿਹੜੇ ਜੱਗ ਨੇ ਨਹੀਂ ਆਉਣਾ ਫੇਰ ਇੱਥੇ। ਉਹ ਸੱਚੇ ਤਾਂ ਹੈ ਕਿਉਂਕਿ ਹਰ ਵਕਤ ਮੌਜੂਦ ਹੈ, ਨਾ ਬਾਢ ਹੈ ਨਾ ਘਾਟ ਹੈ, ਨਾ ਬਾਢ ਘਾਟ ਹੋ। ਅਸੀਂ ਕਹਿੰਦੇ ਕਾਲ ਪੈ ਗਿਆ, ਡੀਜ਼ਲ ਹੈ ਨਾ ਸੱਚ, ਸੀਮਿੰਟ ਹੈ ਨਾ ਜਿਹਦੀ ਸ਼ੋਰਟੇਜ ਆ ਗਈ। ਗੁਰਮੁਖ ਪਿਆਰਿਓ, ਕਾਲ ਨੀ ਪਿਆ ਸੱਚ, ਕਾਲ ਕੂੜ ਵਰਤਿਆ। ਇਹਦੇ ਜਦ ਬਾਣੀ ਵਿਚ ਅਰਥ ਕਰਨੇ ਤੁਕਦੇ ਤਾਂ ਵਰਤਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਵਰਤਿਆ ਸ਼ਬਦ ਤੋਂ ਤਾਂ ਅਰਥ ਹੋਣਗੇ। ਦੇ ਹੁਣ ਵਰਤਿਆ ਸ਼ਬਦ ਦੇ ਅਰਥ ਤੁਸੀਂ ਕੋਈ ਭੁੱਲੇ ਵੇ ਤਾਂ ਨਹੀਂ ਹੈਗੇ, ਭੁਲੇਖਾ ਹੀ ਹੈ। 36 ਵਾਰ ਤੁਸੀਂ ਦਿਨ ਚ ਕਹਿੰਦੇ ਹੋ ਚਾਹ ਵਰਤ ਲੋ, ਦੁੱਧ ਵਰਤ ਲੋ, ਪਾਣੀ ਵਰਤਾ ਦੋ, ਵਰਤਿਆ ਕਹਿਣਗੇ ਲੰਗਰ ਵਰਤ ਗਿਆ, ਅਜੇ ਲੰਗਰ ਵਰਤਣਾ। ਇਹ ਵਰਤ ਗਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਸੱਚ ਦਾ ਕਾਲ ਨਹੀਂ, ਵਰਤਾਰਾ ਕੂੜ ਦਾ ਹੋ ਗਿਆ। ਕਿਵੇਂ ਹੋ ਗਿਆ ਵਰਤਾਰਾ? 2 ਮਹੀਨੇ ਪਹਿਲਾਂ ਤੁਹਾਡੇ ਘਰਾਂ ਚ ਜਾਈਦਾ ਤਾਂ ਕਿਤੇ ਰਜਾਈ ਨਹੀਂ ਸੀ ਦਿਖਦੀ, ਕਿਤੇ ਕੰਬਲ ਨਹੀਂ ਤਾਂ ਦਿਖਦਾ, ਕਿਤੇ ਕੋਟੀਆਂ ਨਹੀਂ ਸੀ ਦਿਖਦੀਆਂ। ਹੁਣ ਜਾਓ ਤੇ 1-1 ਮੰਜੇ ਪਰ 3-3 ਪਈਆਂ। ਅਜਿਹੇ ਆਖੋ ਸਤਨਾਮ ਸਮਝਣੇ, ਪਰ 3 ਮਹੀਨੇ ਪਹਿਲਾਂ ਰਜਾਈਆਂ ਦਾ ਕਾਲ ਪੈ ਗਿਆ ਤਾਂ ਨਹੀਂ, ਕਾਲ ਨਹੀਂ ਸੀ ਪਿਆ, ਪਾਕਿਸਤਾਨ ਭੇਜਤੀਆਂ ਤੀਆਂ, ਨਹੀਂ ਤੁਹਾਡੇ ਘਰਾਂ ਚ ਤੀਆਂ, ਤੁਸੀਂ ਵਰਤਣੀਆਂ ਛੱਡਤੀਆਂ ਤੀਆਂ। ਅਜਿਹੇ ਆਖੋ ਸਤਨਾਮ, ਬਿਚਾਰੀਆਂ ਪੇਟੀਆਂ ਚ ਬੰਦ ਕਰਕੇ ਰੱਖਤੀਆਂ ਤੀਆਂ ਵੀ ਟਿੱਕੀਆਂ ਰਹੋ, ਤੀਆਂ ਤਾਂ ਤੁਹਾਡੇ ਘਰੇ ਰਜਾਈਆਂ, ਕੰਬਲ ਵੀ ਤੁਹਾਡੇ ਘਰੇ ਤੇ, ਕੋਟੀਆਂ ਵੀ ਤੁਹਾਡੇ ਘਰੇ ਤੀਆਂ, ਪਰ ਤੁਸੀਂ ਇਸਤੇਮਾਲ ਕਰਨੀਆਂ ਛੱਡਤੀਆਂ ਤੀਆਂ, ਉਹ ਵਰਤਣੀਆਂ ਛੱਡਤੀਆਂ ਸੀ। ਇਹ ਹੈ ਅਰਥ ਤੁਕਦਾ, ਸੱਚ ਆਪਣੇ ਕੋਲੇ ਆ, ਆਪਾਂ ਨੇ ਵਰਤਣਾ ਛੱਡਤਾ। ਅੱਜ ਆਖੋ ਸੱਚ ਗਿਆ ਕਿਤੇ ਨਹੀਂ, ਆਪਾਂ ਵਰਤਣ ਝੂਠ ਲੱਗ ਪਏ। ਸੱਚ ਦਾ ਕਾਲ ਪਾਉਣ ਵਾਲਾ ਜੰਮੇ ਹੀ ਕੌਣ? ਤਾਂ ਜਪਜੀ ਸਾਹਿਬ ਨੇ ਕਹਿ ਦਿੱਤਾ।

ਪ੍ਰਤੀ ਚੀਜ਼ ਵਰਤੀ ਕਾਲ ਨਹੀਂ ਕਹਿਣਾ ਆਪਾਂ ਸੱਚ ਵਰਤਣਾ ਬੋਲਣਾ ਛੱਡਦਾ ਹੈ ਇੱਥੇ ਗੁਰਮੁਖ ਪਿਆਰੇ ਕੌਣ ਸੁਣਦਾ ਸੱਚ ਤੇ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਸੱਚ ਨਹੀਂ ਸੁਣਦੇ ਜਿਹੜੇ ਭਾਈ ਧਰਮ ਦਾ ਮਾਰਗ ਨਹੀਂ ਵੇਖਦੇ ਦ੍ਰਿਸ਼ਟੀ ਚ ਆਉਂਦਾ ਨਹੀਂ ਰੱਬ ਉਹਨਾਂ ਨੂੰ ਸੁਣ ਲਓ ਬਾਣੀ ਦਾ ਹੁਕਮ ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਇਹ ਆਪਣੇ ਖਾਤਰ ਹੈ ਭਾਈ ਮਹਾਰਾਜ ਕਹਿੰਦੇ ਜਿਹਨੇ ਸ਼ਬਦ ਪਹਿਲੇ ਸ਼ਬਦ ਦਾ ਅਰਥ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਸੱਚ ਦੂਸਰੇ ਸ਼ਬਦ ਦਾ ਅਰਥ ਸੋਧੁਨ ਆਵਾਜ਼ ਸ਼ਬਦ ਹੀ ਵਾਹਿਗੁਰੂ ਹੈ ਵਾਹਿਗੁਰੂ ਹੀ ਆਵਾਜ਼ ਹੈ ਧੁਨ ਹੈ ਜਿਹੜੇ ਵੇਖਦੇ ਨੀ ਕਣ ਕਣ ਵਿਚ ਰਮਿਆ ਹੋਇਆ ਵਾਹਿਗੁਰੂ ਜਿਹੜੇ ਸੁਣਦੇ ਨੀ ਵਾਹਿਗੁਰੂ ਦੀ ਸ਼ਬਦ ਦੀ ਆਵਾਜ਼ ਮਹਾਰਾਜ ਕਹਿੰਦੇ ਅੰਨੇ ਬੋਲੇ ਤੇ ਹੁਣ ਆਪਣੀ ਗੱਲ ਸੁਣ ਲੋ ਕਿ ਜਿਹੜਾ ਅੱਖਾਂ ਤੇ ਨਾ ਦਿਖੇ ਕੰਨਾਂ ਤੇ ਨਾ ਸੁਣੇ ਆਪਾਂ ਉਹਨੂੰ ਦੇਖ ਕੇ ਕਹੀ ਦਈ ਹੈ ਕਾਹਨੂੰ ਵਿਚਾਰਾ ਜੱਗ ਤੇ ਆਇਆ ਹੈ ਅੱਜ ਕੇ ਆਖੋ ਸਭ ਇਹ ਤਾਂ ਜਿਹੇ ਜਿਹਾ ਆਇਆ ਜਿਹੇ ਜਿਹਾ ਨਾ ਆਇਆ ਉਹਨੂੰ ਦੇਖ ਕੇ ਕਹਿ ਦੀ ਦੇ ਇਹੀ ਫੈਸਲਾ ਆਪਣੇ ਖਾਤਰ ਹੈ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਕਹਿੰਦੇ ਜਿਹਨੇ ਅੱਖਾਂ ਨਾਲ ਸ਼ਬਦ ਦੇਖਿਆ ਨੀ ਵਾਹਿਗੁਰੂ ਸੰਗਤ ਦੇ ਦਰਸ਼ਨ ਨਹੀਂ ਕੀਤੇ ਕੰਨਾਂ ਨਾਲ ਸ਼ਬਦ ਸੁਣਿਆ ਨੀ ਮਹਾਰਾਜ ਕਹਿੰਦੇ ਕਿਤਾ ਇਹ ਸੰਸਾਰ ਇੱਥੇ ਆਈ ਕਾਹਨੂੰ ਹੈ ਅੱਜ ਕੇ ਆਖੋ ਸਤਨਾਮ ਬੀਬੀ ਉਹ ਅੱਜ ਸਤਨਾਮ ਕਹਿ ਦਿਆ ਕਰੋ ਕਿਉਂਕਿ ਕੱਲ ਨੂੰ ਨੀ ਕਹਾਉਣਾ ਅੱਗੇ ਤਾਂ ਤੁਸੀਂ ਤਾਂ ਨੀ ਕਹਿੰਦੀਆਂ ਰਹੀਆਂ ਵੀ ਪੰਜ ਦਿਨ ਕਿਹੜਾ ਕਹੂਗਾ ਹੁਣ ਅੱਜ ਤਾਂ ਪਿਛਲਾ ਦੁਆਨ ਅੱਜ ਤਾਂ ਕਹਿ ਦੋ ਕਹਿ ਦਿਆ ਕਰੋ ਸੱਚ ਨਾਲੇ ਉਹੀ ਗੱਲ ਸੁਣਦੀਆਂ ਵੀ ਜਿਹੜੇ ਸੱਚ ਬੋਲਦੇ ਨੀ ਸੱਚ ਸੁਣਦੇ ਨੀ ਅੰਨੇ ਤੇ ਬੋਲੇ ਪਤਾ ਨੀ ਉਹੀ ਕੰਮ ਪਸੰਦ ਹੈ ਅੱਜ ਖੇ ਕੁਛ ਮਰਜ਼ੀ ਹੁੰਦੀ ਆ ਅਖਲੇ ਦੀ ਮਰਜ਼ੀ ਹੁੰਦੀ ਆ ਆਪੋ ਆਪਣੀ ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਮਹਾਰਾਜ ਕਹਿੰਦੇ ਆਈ ਕਿਵੇਂ ਮਾਇਆ ਧਾਰੀ ਅਤ ਅੰਨਾ ਬੋਲਾ ਇਹ ਸਰੀਰ ਨੂੰ ਧਾਰਨ ਵਾਲਾ ਜੀਵ ਮਨ ਐਸਾ ਇਹਦਾ ਪ੍ਰਭਾਵ ਪੈ ਗਿਆ ਸਾਡੇ ਉੱਤੇ ਗੁਰਮੁਖੋ ਸੱਚ ਸੁਣਨ ਤੋਂ ਬੋਲੇ ਹੋ ਗਏ ਸੰਗਤ ਗੁਰੂ ਦੇ ਦਰਸ਼ਨ ਕਰਨ ਤੋਂ ਅੰਨੇ ਹੋ ਗਏ ਬਹੁਤ ਪਰਖ ਕੀਤੀ ਜੱਗ ਦੀ ਇਹ ਕਣਕ ਕਹੀ ਜੀ ਹੈ ਟਰੈਕਟਰ ਕਿਹੋ ਜਿਹਾ ਇਹਦੀ ਪੱਗ ਕਹੀ ਜੀ ਬੰਨੀ ਵੀ ਹੈ ਤੁਰਦਾ ਕਿਵੇਂ ਹੈ ਇਹਦੇ ਕੱਪੜੇ ਕਹੇ ਜੇ ਪਾਏ ਹੋਣੇ ਪਰ ਗੁਰਮੁਖ ਪਿਆਰਿਓ ਆਪਣੇ ਆਪ ਵਾਪਸ ਖਿਆਲ ਨਹੀਂ ਕੀਤਾ ਕਿ ਮੈਂ ਖੁਦ ਕਿਹੋ ਜਿਹਾ ਆਹ ਜਿਹੜੇ ਸੰਗਤ ਦੇ ਜੋੜ ਮੇਲੇ ਮਹਾਰਾਜ ਬਖਸ਼ਦੇ ਨੇ ਇਹ ਕੋਈ ਐਵੇਂ ਦਿਖਾਵਾ ਜਾਂ ਰਿਵਾਜ ਨਾ ਬਣਾਓ ਇਹਨਾਂ ਗੱਲਾਂ ਨੂੰ ਇੱਥੇ ਆ ਕੇ ਕੇਵਲ ਤੇ ਕੇਵਲ ਪਤਾ ਕਰਨਾ ਕਿ ਬੰਦਿਆ ਤੂੰ ਖੁਦ ਕੀ ਹੈ ਥੋੜੇ ਜਿਹੇ ਵਹਿਮ ਹੋ ਗਿਆ ਸਾਨੂੰ ਚਲੋ ਵੀ ਚੱਲੀਏ ਸੰਤ ਕਿਹੜੀ ਕਹਾਣੀ ਸੁਣਾਉਣਗੇ ਕਿਹੜੀਆਂ ਕੁ ਧਾਰਨਾ ਪੜਨਗੇ ਅੱਜ ਕਿੰਨੇ ਕੁ ਚਿਮਟੇ ਖੜਕਣਗੇ ਕਿੰਨਾ ਕੁ ਅਮਲਾ ਫੈਲਾ ਸੰਤ ਦੇ ਨਾਲ ਫਿਰਦਾ ਹੋਊਗਾ ਅੱਜ ਖੇ ਖੁਸ਼ ਬਸ ਜਿਹੜੀ ਗੱਲ ਇੱਥੋਂ ਲੈਣ ਆਉਣੀ ਸੀ ਗੁਰਦੁਆਰਿਆਂ ਦਾ ਵੀ ਥੋੜਾ ਹੀ ਹਾਲ ਹੈ ਜਾਣੇ ਹੋ ਜਾਇਆ ਕਰੋ ਗੁਰਦੁਆਰਿਆਂ ਚ ਕੀ ਵੇਖਦੇ ਹੋ ਉੱਥੇ ਜਾ ਕੇ ਬੜਾ ਵੱਡਾ ਹਾਲ ਬਣਿਆ ਵੇ ਬੜਾ ਸ਼ੰਖ ਮਰਮਰ ਲੱਗਿਆ ਵੇ ਛੇ ਮੰਜ਼ਿਲਾ ਬਣ ਗਿਆ ਸਿਉਣਾ ਚੜਿਆ ਵੇ ਜਿਸ ਕੰਮ ਵਿੱਚੋਂ ਗੁਰਦੁਆਰੇ ਨੇ ਸਾਨੂੰ ਕੱਢਣਾ ਸੀ ਨਾ ਮਾਇਆ ਵਿੱਚੋਂ ਗੁਰਦੁਆਰੇ ਸਗੋਂ ਪਾਉਣ ਲੱਗ ਪਏ ਅੱਜ ਕੇ ਆਖੋ ਸਤਨਾਮ ਜਿਹੜਾ ਜਾਂਦਾ ਉੱਥੇ ਗੁਰੂ ਨੂੰ ਨੀ ਦੇਖਦਾ ਵੀ ਗੁਰੂ ਦਾ ਇੱਥੇ ਸ਼ਬਦ ਕੀ ਹੈ ਗੁਰੂ ਤੋਂ ਉੱਥੇ ਦੇ ਪੱਥਰ ਲੱਗੇ ਹੋਏ ਦੇਖਦੇ ਨੇ ਉੱਥੇ ਦਾ ਸੰਖ ਮਰਮਰ ਦੇਖ ਉਹਦੀ ਉਚਾਈ ਦੇਖਦੇ ਹਾਂ ਕਿੰਨੀ ਕੁ ਉਹਦੀਆਂ ਮੰਜ਼ਿਲਾਂ ਗਿਣਗੇ ਗੁਰਦੁਆਰੇ ਦੀਆਂ ਕਿੰਨੀਆਂ ਇੱਥੇ ਸਿਉਣਾ ਕਿੰਨਾ ਲੱਗਿਆ ਵਾ ਹਾਲ ਕਿੰਨਾ ਵੱਡਾ ਬਣਿਆ ਵਾ ਓ ਵਾਹ ਸਿੱਖੋ ਪੱਥਰ ਤੇ ਸਿਵਨਾ ਦੇਖਣ ਗੁਰਦੁਆਰੇ ਚ ਜਾਣਾ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚ ਹੈ ਜੇ ਪੱਥਰਾਂ ਤੇ ਹੀ ਗੁਰਦੁਆਰੇ ਦੀ ਮਹੱਤਤਾ ਆ ਗਈ ਜੇ ਵੱਡੇ ਹੋਣ ਤੇ ਹੀ ਮਹੱਤਤਾ ਆ ਗਈ ਤੁਸੀਂ ਹੈਰਾਨ ਹੋਵੋਗੇ ਪਟਿਆਲੇ ਇੱਕ ਕੋਠੀ ਵਿਕੀ ਹੈ 7.5 ਕਰੋੜ ਰੁਪਏ ਦੀ ਇੱਕ ਕੋਠੀ ਲਾ ਲਓ ਪੱਥਰਾਂ ਦੀ ਕੀਮਤ ਫਿਰ ਮੱਥੇ ਟੇਕਣ ਲੱਗ ਜਾਓ ਵੀ ਬਹੁਤ ਕੀਮਤੀ ਹੈ ਅੱਜ ਕੇ ਆਖੋ ਸਤਨਾਮ ਹੈਰਾਨ ਕਰਨ ਵਾਲੀ ਗੱਲ ਹੈ 7.5 ਕਰੋੜ ਦੀ ਇੱਕ ਕੋਠੀ
ਨਾਲ ਪਟਿਆਲਾ ਹੀ ਹੈ, ਕੋਈ ਦਿੱਲੀ ਤਾਂ ਨਹੀਂ ਹੈਗੀ। ਤੇ ਇਸ ਗੱਲ ਪਿੱਛੇ ਆਪਾਂ ਪਰਮਾਰਥ ਵਿੱਚੋਂ ਨਿਕਲ ਕੇ ਪਦਾਰਥਵਾਦ ਦੀ ਪੂਜਾ, ਤਾਂ ਹੀ ਉਹ ਸੰਗਰੂਰ ਦਾ ਇੱਕ ਹੁੰਦਾ ਸੀ ਮੇਰੇ ਨਾਲ ਵੀ ਜੇਲ੍ਹ ਚ ਰਿਹਾ ਤਾਂ ਉਹ ਅਕਾਲੀ ਕਵੀ ਜਥੇਦਾਰ, ਉਹ ਕਵਿਤਾ ਸੁਣਾਉਂਦਾ ਹੁੰਦਾ ਤਾਂ ਕਹਿੰਦਾ ਜਦ ਸਿੱਖਾਂ ਦੇ ਗੁਰਦੁਆਰੇ ਕੱਚੇ ਤੇ ਨਾ, ਕਹਿੰਦਾ ਸਿੱਖ ਬੜੇ ਪੱਕੇ ਤੇ, ਜਿਉਂ ਕਹਿੰਦਾ ਗੁਰਦੁਆਰੇ ਪੱਕੇ ਹੋਣ ਲੱਗੇ ਤੇ ਸਿੱਖ ਕੱਚੇ ਹੋਣ ਲੱਗ ਗਏ। ਗੱਲ ਉਹਦੀ ਬਿਲਕੁਲ ਖਰੀ, ਜਦ ਪਿੰਡ ਚ ਧਰਮਸ਼ਾਲਾ ਹੀ ਹੁੰਦੀ ਸੀ ਨਾ, ਗੁਰਦੁਆਰਾ ਹੁੰਦਾ ਹੀ ਨਹੀਂ ਸੀ, ਉੱਥੇ ਹੀ ਸਾਂਝਾ ਖੰਡ ਪਾਠ ਕਰਾਉਂਦੇ ਹੁੰਦੇ ਆਪਾਂ ਸਾਲ ਬਾਅਦ। ਹਰ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ, ਮੇਰੇ ਦੇਖਣ ਦੀ ਗੱਲ ਹੈ। ਆਨੰਦ ਕਾਰਜ ਕਿਸੇ ਪਿੰਡ ਕਰਾਉਣ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਸੇ ਪਿੰਡ ਤੋਂ ਲਿਆਉਣੀ, ਪਿੰਡ ਵਿਚ ਬੀੜ ਨਹੀਂ ਸੀ ਹੁੰਦੀ। ਪਰ ਉਦੋਂ ਸਾਡੇ ਮੁੰਡੇ ਜਰਦਾ ਨਹੀਂ ਥੇ ਚੱਬਦੇ, ਬੀੜੀਆਂ ਨਹੀਂ ਥੇ ਪੀਂਦੇ, ਦਾੜੀਆਂ ਨਹੀਂ ਥੇ ਵੱਢਦੇ, ਤੇ ਭਾਈ ਨੂੰ ਭਾਈ ਨਹੀਂ ਥਾ ਵੱਢਦਾ, ਖੁਸ਼ ਧੀ ਭੈਣ ਦੀ ਇੱਜ਼ਤ, ਬੜਿਆਂ ਦਾ ਸਤਿਕਾਰ। ਅੱਜ ਜਿਵੇਂ ਸਾਡਾ ਅਮਲਾ ਪਹਿਲਾਂ ਵਧਿਆ ਨਾ, ਬਸ ਬਾ ਇੰਨੀ ਗੱਲ ਕਰ ਲਓ, ਜਿਵੇਂ ਡਾਕਟਰ ਪਿੰਡ ਪਿੰਡ ਹੋ ਗਏ ਨਾ, ਡਿਸਪੈਂਸਰੀਆਂ ਪਿੰਡ ਪਿੰਡ ਹੋ ਗਈਆਂ, ਹਸਪਤਾਲ ਬਿਮਾਰੀਆਂ ਕਹਿੰਦੀਆਂ ਹੋ ਜਾਓ ਇਕੱਠੇ ਡਾਕਟਰ, ਅਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਣਾ ਵੀ ਸਾਡੇ ਨਾਂ ਕੀ ਹੈ, ਅੱਜ ਖੇਆ ਖੁਸ਼ ਹੈ। ਹੁਣ ਤੁਸੀਂ ਪੁੱਛ ਲਓ ਵੀ ਡਾਕਟਰ ਤੁਸੀਂ ਬਿਮਾਰੀਆਂ ਘਟਾਈਆਂ ਕਿ ਵਧਾਈਆਂ, ਹੱਥ ਬੰਨਦੇ ਫਿਰਦੇ ਡਾਕਟਰ, ਚਾਹੁੰਦੇ ਮਨ ਵੀ ਦੀ ਤਾਂ ਗੱਲ ਛੱਡੋ, ਅੰਮ੍ਰਿਤਸਰ ਦੀ CMC PGI ਦਿੱਲੀ ਦਾ ਮੈਡੀਕਲ ਇੰਸਟੀਚਿਊਸ਼ਨ, ਉਹ ਵੀ ਹੱਥ ਬੰਨਦੇ ਕਹਿੰਦੇ ਇਹਨੂੰ ਚੱਕੇ ਲਿਜਾਓ, ਸਾਨੂੰ ਪਤਾ ਹੀ ਨਹੀਂ ਵੀ ਕਿਹੜੀ ਬਿਮਾਰੀ ਹੈ, ਅੱਜ ਖੁਸ਼ ਸਦਨਾ। ਉਹ ਕਹਿੰਦੇ ਪਹਿਲਾਂ ਹੀ ਲੈ ਜਾਓ, ਫਿਰ ਟੈਕਸੀ ਵਾਲਾ ਵੀ ਡਬਲ ਭਾੜਾ ਲਾਊਗਾ। ਕੀ ਪੈਦਾ ਹੋਇਆ ਗੁਰਮੁਖ ਪਿਆਰਿਓ, ਜਿਵੇਂ ਇੰਨੇ ਡਾਕਟਰ ਹੋ ਗਏ ਤੇ ਬਿਮਾਰੀਆਂ ਵੱਧ ਗਈਆਂ, ਇੰਨੇ ਧਰਮ ਸਥਾਨ ਹੋ ਗਏ ਈਰਖਾ ਤੇ ਦੁਆਇਸ਼ ਵੱਧ ਗਈ। ਮਹਾਰਾਜ ਨੇ ਫਿਰ ਸਾਫ ਕਿਹਾ ਸੀ ਸਾਨੂੰ ਇਹਨਾਂ ਕੰਮਾਂ ਦੀ ਲੋੜ ਨਹੀਂ, ਜਿਸ ਕੰਮ ਦੀ ਲੋੜ ਹੈ ਉਹ ਕਰੋ। ਕਿਸ ਕੰਮ ਦੀ ਲੋੜ ਹੈ? ਮਹਾਰਾਜ ਕਹਿੰਦੇ ਕਾਮ ਨਾ ਝੂਟਿਓ, ਕ੍ਰੋਧ ਨਾ ਝੂਟਿਓ, ਲੋਭ ਨਾ ਝੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਝੂਟੀ, ਨਿਪੁਲ ਪਈ ਸਭ ਸੇਵਾ। ਕਰੀ ਜਾਓ, ਮਨ ਸਮਝਾ ਲਉਂਗੇ, ਪਰ ਬਾ ਨਿਫਲ ਪਈ ਇੱਕ ਅੱਧੀ ਨੀ ਸਭ ਸੇਵ। ਤੁਹਾਨੂੰ ਅੱਗੇ ਵੀ ਪ੍ਰਮਾਣ ਦੇਈਦਾ, ਚਾਹੁੰਦੇ ਕਿਸੇ ਨੂੰ ਖੰਘ ਹੋ ਜਾਵੇ, ਹਟੇ ਨੇ ਨਾ 2 ਮਹੀਨੇ, ਫਿਰ ਘਰ ਦੇ ਵੀ ਤੰਗ ਹੋ ਜਾਂਦੇ, ਫਿਰ ਉਹ ਅੰਮ੍ਰਿਤਗੜ੍ਹ ਜਾ ਕੇ ਕਿਸੇ ਡਾਕਟਰ ਨੂੰ ਦਊ 50 ਰੁਪਏ ਫੀਸ, ਹੱਥ ਬੰਨੂ, ਡਾਕਟਰ ਸਾਹਿਬ ਬਹੁਤ ਬੱਖੀਆਂ ਵੀ ਦੁਖਣ ਲੱਗ ਗਈਆਂ, ਹਟਾਓ ਖੰਘ, ਬੜੀਆਂ ਮਹਿੰਗੀਆਂ ਦਵਾਈਆਂ, ਲਿਖ ਦੂਗਾ ਕੈਪਸੂਲ ਸਿਰਫ 300 ਰੁਪਏ ਦੀ ਦਵਾਈ। ਤੇ ਤੁਹਾਨੂੰ ਬੇਨਤੀ ਇੰਨੀ ਹੈ ਵੀ ਖੰਘ ਹਟਾਉਣ ਦੀ ਦਵਾਈ ਖਾ ਲਿਓ 300 ਰੁਪਏ ਦੀ, ਤੇ ਪਕੌੜੇ 3 ਰੁਪਏ ਦੀ ਬਥੇਰੇ ਹੈ, ਖੁਸ਼ ਨਾ, ਬੈਲੈਂਸ ਬਰਾਬਰ ਹੈ। ਬੀਬੀ ਉਹ ਖੰਘ ਹਟਾਉਣ ਦੀ ਦਵਾਈ ਖਾਓ 300 ਦੀ ਤੇ ਗੋਲ ਗੱਪੇ 3 ਦੇ, ਬਸ 300 ਗਿਆ ਆ। ਅੰਮ੍ਰਿਤਗੜ੍ਹ ਦੇ ਡਾਕਟਰ ਦਾ ਗੇੜਾ ਐਵੇਂ ਗਿਆ, ਉਹ ਕੰਮ ਹੁਣ ਆਪਣਾ ਹੈ। ਗੁਰਦੁਆਰੇ ਦਾ ਗੇੜਾ, ਸੁਖਮਨੀ ਦਾ ਪਾਠ, ਖੰਡ ਪਾਠ, ਦੇਗਾਂ ਰਮਾਲੇ, ਕਾਰ ਸੇਵਾ ਵਾਲੇ ਨੂੰ ਕਣਕ ਦੀਆਂ ਬੋਰੀਆਂ, ਸੰਤਾਂ ਨੂੰ ਟੈਰੀ ਕਾਰਡ ਦੇ ਚੋਲੇ, ਬਹੁਤ ਕੰਮ ਚੱਲਦਾ, ਪਰ ਪਰਹੇਜ਼ ਹੈ ਨੀ, ਵਿਕਾਰ ਛੱਡੇ ਨੀ। ਗਲਾਈਕੋਡੀਨ ਕੀ ਕਰੂਗੀ ਜਦ ਘਰਦਿਆਂ ਨੂੰ ਤਾਂ ਕਹਿੰਦੇ ਅਚਾਰ ਦਓ ਮੈਨੂੰ ਰੋਟੀ ਨਾਲ, PGI ਦਾ ਹਾਰਟ ਦਾ ਆਪਰੇਸ਼ਨ ਕੀ ਕਰੂ, ਬੰਗਲੌਰ ਚਲੇ ਜਾਈ, 3 ਲੱਖ ਰੁਪਏ ਲੱਗਦਾ ਹਾਰਟ ਦੇ ਆਪਰੇਸ਼ਨ ਨੂੰ ਬੰਗਲੌਰ, 3 ਲੱਖ ਲਾ ਕੇ ਆ ਜਾਓ ਤਾਂ ਟੱਲੀ ਵਰਗਾ ਬਣਾ ਦੇਣਗੇ, ਪਰ ਆ ਕੇ ਘਰਦਿਆਂ ਨੂੰ ਕੀ ਕਹਿੰਦੇ, ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਾ, ਕੀ ਬੰਗਲੌਰ ਤੈਨੂੰ ਕਰੂਗੀ ਫਿਰ, ਉਹ ਤਾਂ ਕਿਹਾ ਤੈਨੂੰ ਦੁੱਧ ਵੀ ਨਾ ਪੀ, ਤੂੰ ਖੋਆ ਮੰਗਦੇ ਘਰ ਆ ਕੇ, ਫਿਰ ਤੇਰਾ ਹਾਰਟ ਦਾ ਆਪਰੇਸ਼ਨ। ਇਹੀ ਕੰਮ ਸਾਡਾ ਹੁਣ, ਅਖੰਡ ਪਾਠ ਕਰਾ ਲਓ, ਸੰਤਾਂ ਦੇ ਗੇੜੇ ਮਰਾ ਲਓ, ਤੀਰਥਾਂ ਤੇ ਜਾ ਆਓ, ਲੰਗਰ ਲਾ ਦਿਓ, ਜਦ ਤੱਕ ਆਪਣੇ ਆਪ ਨੂੰ ਸ਼ੁੱਧ ਨਹੀਂ ਨਾ ਕਰਦੇ। ਜੱਟਾਂ ਵਾਲੀ ਗੱਲ ਲੈ ਲਓ, ਲੁਧਿਆਣੇ ਤੇ ਯੂਨੀਵਰਸਿਟੀ ਤੇ ਬੀਜ ਲਿਆਇਓ, ਇਫਕੋ ਦਾ ਡਾਇਆ ਲਿਆਇਓ,
यूरिया भी बड़ा सोहना लिया, मोटर भी लगी हुई है, ट्रैक्टर भी फोर्ड खड़े, झाड़ नहीं निकलना जब तक खेत शुद्ध नहीं होगा। जिन्ना मर्जी कीमती रे पाले, हुण सुन लो गुरु ग्रंथ साहब का हुक्म अपने खातर। महाराज कहंदे धर तक आया साधक विच दे करता भी हो। तुसी जीरियां वड्डियां हुण उधर तक कंबाइन जीरी वढ़ के निकले खेत चो, उधर मेरे वर्गा ड्रिल पाई फिरे भी कणक केरनी है, केर हो जू उत्थे गोडे गोडे ते जाड़े खड़े हैं जीरी दे, खंगर खेत होया पे है, ते तू बई उत्थे कल्याण दा बीज चक्की फिरदा यूनिवर्सिटी ते लियांदा की करूगी ड्रिल। ओए अपने शरीर खेत नूं वेख्या करो, ए तां विशे विकारां दे जाड़ियां नाल भरिया पे है, ते नामदान दा विच बीज बीजण दे हो, नहीं जमना चाहता खेत नहीं कमाहो, पहला धरती नूं सवारो फिर बीज बीज। आ देखे ते सड़क ते जांदे ने, जेड़ा जट खेत नूं कमा लवे ना, बीज दवे कमा के कणक, जद यूरिया पाउण जांदा ना पैर रखण नूं जगह नहीं रहिंदी किते, जे कमाई होई वी खेत दी पैर रखण नूं जगह नहीं रहिंदी। मेरे वर्गे जेड़े ऊई छिट्टा दे देने, उस चाहे ट्रैक्टर लंघा लो बूटा ही नहीं लजदा, अज खे खुश वह ऐदा बूटे जमन गए भी आ जाए, जो चपली मार के बैठने प्रशादा भी बिचे छक ली है, इतने तेन जगह देने। आई कम अपने तन रूपी खेत सवार नहीं, तो नामदान के बीज केरन डे हो, जे नामदान का बीज बीजने तो गुरु नानक का फार्मूला याद रखो, पहला मन किसान बनाओ, हाली मन हाली किरसानी करनी शर्म पानी तन खेत, कोई बीज पानी ते बिना नहीं जम सकदा। तू मशक्कत मेहनत दा पानी केड़ा, समा कड चौंकड़ा मार, कोई मेहनत करनी पऊ भजन एवं हो जूगा। हुण तां मेहनत करनी पई नहीं क्योंकि साइंस दा युग है, हुण तां बस जे कोई पाठ करदा भी है थोड़े चो या मेरे वर्गा भी, आदों पढ़िया अंतों पढ़िया ते बिचों बिचों दर्शन करिया, हो गया नितने, बस आ शुरू हुंदे आ भुख पै जांदे। आ जपजी साहब दे ते इक नवे कम छेड़ लिया सिखा ने, नवे गुसलखाने दे बिचे शुरू ते बिचे समाप्त, खुश आ नवी टकसाल जमी है जपजी साहब दी। जे गुसलखाने ना हुण नूं पढ़दे ना गड़बी पाउंदे मुंह पर नाले लक्ष मली जांदे, नाले साचा साहिब सच नहीं, तेल मली जाऊ ते सचखंड वसे निरंकार ते पुज गया। मैं जद कचहरा तौलिया साहब कीता ते पावन गुरु पावनी पिता अंदरे हो गया। वाह सिखो जपजी साहब गुसलखाने च पढ़न नूं बणी है, गुसलखाना गंध साफ करन वास्ते हुंदा, शरीर दी मैल तारन वास्ते लैब च बणिया ने, सीटां बणिया ने, ते तू उथे आद पैनी जपजी साहब छेड़ी बैठे नबेड़ना काम, भी इशनान दा भी निबड़ जावे जपजी साहब भी निबड़ जावे, बस क्यों कर्म कांडी बन गए विपरन की रीत। 15 मिनट सिख कोल जपजी साहब पढ़न नहीं है, शांति मिल जावे आनंद आ जावे घर विच चढ़दी कला हो जावे, 15 मिनट गुरु खात नहीं, वह भी कहंदा गुसलखाने च निबेड़ो। गुरसिख प्यारे महाराज कहंदे शर्म पानी, कुछ मेहनत कर भजन रूपी पानी पा, मेहनत दा पानी पा, मन नूं बड़ा करसान ते खेत केड़ा तन खेत, ए तेरा शरीर खेत है, ए तन देही है जेड़ी, एही धरती है तेरी, होर नहीं।

ਕਰਮ, ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ, ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੈ ਤੇਹਾ ਫਲ ਪਾਏ। ਇਹ ਜਿਹੜਾ ਤੇਰਾ ਸਰੀਰ ਹੈ ਭਾਈ, ਇਹਦੇ ਵਿੱਚ ਕਰਮ ਰੂਪੀ ਬੀਜ ਬੀਜਣੇ ਤੈ, ਇਹ ਤਨ ਰੂਪੀ ਧਰਤੀ। ਤੇ ਮਹਾਰਾਜ ਕਹਿੰਦੇ ਜਿਹਾ ਕੋ ਬੀਜੈ, ਠੀਕ ਹੈ ਇੱਥੇ ਥੋੜੀ ਜਿਹੀ ਰਿਆਇਤ ਹੈ ਤੈਨੂੰ, ਜੇ ਇੱਕ ਫਸਲ ਲੋਟ ਨਾ ਨਾ ਜੰਮੇ ਥੱਲ ਕੇ ਦੂਈ ਬੀਜ ਦੇਗਾ। ਆ ਪਿੱਛੇ ਤੇ ਦੇਖ ਲਓ ਜੀੜੀਆਂ ਨੇ ਥੋੜਾ ਜਿਹਾ ਜਲਵਾ ਦਿਖਾਇਆ ਆਪਾਂ ਨੂੰ, ਜੀੜੀਆਂ ਨੇ ਬਦਲਤੀਆਂ, ਕਹਿੰਦੇ ਹੁਣ ਇੱਖੇ ਬੀਜਣੇ। ਇਹ ਤੈਨੂੰ ਅਧਿਕਾਰ ਹੈ, ਜਿਸ ਮਰਜ਼ੀ ਖੇਤ ਵਿੱਚ ਇੱਖ ਬੀਜ ਲੈ, ਜੀਰੀ ਬੀਜ ਲੈ, ਕਣਕ ਬੀਜ ਲੈ, ਕੀਨੂ ਲਾ ਲੈ, ਬਰਸੀਨ ਬੀਜ ਲੈ, ਤੈਨੂੰ ਅਧਿਕਾਰ ਹੈ ਨਾ। ਇਸੇ ਤਰ੍ਹਾਂ ਇਸ ਤਨ ਰੂਪੀ ਖੇਤ ਵਿੱਚ ਵੀ ਤੈਨੂੰ ਅਧਿਕਾਰ ਹੈ, ਚਾਹੇ ਕੰਡੇ ਬੀਜ ਲੈ ਤੇ ਚਾਹੇ ਅੰਗੂਰ ਬੀਜ ਲੈ। ਇਸੇ ਅਧਿਕਾਰ ਦੀ ਵਰਤੋਂ ਤੈਨੂੰ ਦੇ ਤੀ ਪੂਰੀ, ਚਾਹੇ ਇਹਦੇ ਵਿੱਚ ਬਿਖ ਬੀਜ ਲੈ ਚਾਹੇ ਅੰਮ੍ਰਿਤ ਬੀਜ ਲੈ, ਉਹ ਤੁਹਾਡੀ ਮਰਜ਼ੀ। ਆਪਣੇ ਖੇਤ ਵਿੱਚ ਚਾਹੇ ਕਿੱਕਰਾਂ ਬੀਜ ਲਓ, ਚਾਹੇ ਕਿਨੂ ਲਾ ਲਓ, ਤੁਹਾਨੂੰ ਹਟਾਉਣ ਵਾਲਾ ਕੌਣ ਜੰਮੇ? ਕੰਡਿਆਂ ਦੇ ਵੀ ਪਰ ਦੁੱਖ ਕਦੋਂ ਹੁੰਦਾ? ਕਿੱਕਰਾਂ ਦੇ ਬੀਜ ਬੀਜ ਕੇ ਤੇ ਗੁਰਦੁਆਰੇ 11 ਰੁਪਏ ਦੀ ਪਰਚੀ ਕਟਾਉਂਦੇ, ਇਹਨਾਂ ਨੂੰ ਸੇਬ ਲਾ ਦੀ, ਦੁੱਖ ਤਾਂ ਇਸ ਗੱਲ ਬੀਜ ਕੇ ਆਏ ਕਿੱਕਰਾਂ ਕਹਿੰਦੇ ਸੱਚੇ ਪਾਤਸ਼ਾਹ ਕਿ ਅਮਰੂਦ ਬੜੇ ਮਹਿੰਗੇ, ਇਹਨਾਂ ਨੂੰ ਅਮਰੂਦ ਲਾ ਦੇ ਤੁੱਕਿਆਂ ਦੀ ਜਗ੍ਹਾ। ਤਾਂ ਹੀ ਤਾਂ ਕਹਿਣਾ ਪਿਆ ਨਾ ਬਾਣੀ ਨੂੰ।

ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਸਾ ਜੀ ਦੀ ਵਾਰ ਦੇ ਸਲੋਕ ਵਿਚ ਵੀ ਆਖਿਆ ਕਿ ਬੀਜੈ ਵਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਉ ਪਰ ਸੰਸਾਰ ਦੇ ਲੋਕੋ ਇਨਸਾਫ ਤਾਂ ਦੇਖੋ ਤੁਹਾਡਾ ਕੀ ਹੈ। ਜੋ ਜੀ ਹੋਏ ਸੋ ਗਵੈ, ਕਣਕ ਦੇ ਬੀਜ ਬੀਜੇ ਹੈ ਤੇ ਤੁਸੀਂ ਕਹੋ ਵੀ ਜੌਂ ਦਾ ਬੂਟਾ ਜੰਮੇ। ਜੌਂ ਦਾ ਬੀਜ ਬੀਜ ਕੇ ਤੇ ਬਾਹਰ ਬੈਠੇ ਸੋਚੋ ਤੋ ਕਣਕ ਜੰਮੂਗੀ। ਜੋ ਜੀ ਜਿਹੜਾ ਬੀਜ ਹੋਊ ਉਹੀ ਉਗਣੇ। ਜੇ ਤੂੰ ਬੀਜ ਕੇ ਆਵੇ ਤੁੱਕੇ ਕਿੱਕਰ ਤੇ ਚੌਂਦੇ ਦੇ ਬੈਠ ਕੇ ਬਰੋਟੇ ਹੇਠ ਗੱਲਾਂ ਕਰੇ ਆਪਣੇ ਪ੍ਰੇਮੀਆਂ ਦੇ ਨਾਲ, ਕੀਨੂੰ ਲਾ ਕੇ ਆਏ ਕਸ਼ਮੀਰੀ ਸੇਬਾਂ ਦੇ ਬੀਜ ਬੀਜੇ।

ਇੱਥੇ ਅਮਰੂਦ ਲੱਗਣਗੇ। ਮਹਾਰਾਜ ਕਹਿੰਦੇ ਮੋਕਾ ਕਿਹਾ ਵਾਓ, ਤੇਰਾ ਕਿਹਾ ਰਲ ਗਿਆ ਹਵਾ ਚ, ਖੋ ਸਾਧਨ ਹੋ ਤੇਰੇ ਕਹੇ ਤੇਰੀ, ਜਿਹੜਾ ਬੀਜ ਬੀਜ ਕੇ ਆ ਉਹੀ ਦਵੂਗਾ, ਤੇ ਬੀਜਿਆ ਬਿਖ। ਇੱਥੇ ਹੋਰ ਵੀ ਤੁਹਾਨੂੰ ਬੇਨਤੀ ਹੈ, ਦੇਗਾ ਕਰਾਓ, ਮੈਂ ਨੀ ਹਟਾਉਂਦਾ, ਜੇ ਕਰਾਓਗੇ ਕੋਈ ਸਾਨੂੰ ਫਾਇਦਾ ਹੀ ਹੋਊਗਾ, ਖੋ ਸਾਧਨ ਕਰਾਇਆ ਕਰੋ। ਪਰ ਬੇਨਤੀ ਹੈ ਵੀ ਤੁਹਾਡੇ ਘਰ ਕੱਲੇ ਕੱਲੇ ਦੇ ਚੁੱਲ੍ਹੇ ਹੈਗੇ, ਕਿਸੇ ਦੇ ਗੈਸ ਦੇ ਚੁੱਲ੍ਹੇ ਨੇ, ਕਿਸੇ ਦੇ ਸਟੋਵ ਦੇ ਨੇ, ਕਿਸੇ ਦੇ ਦੂਸਰੇ ਨੇ। ਸਵੇਰੇ ਉੱਠ ਕੇ ਨਾ ਤੁਸੀਂ ਗੈਸ ਚਲਾ ਦਿਓ ਚੁੱਲ੍ਹਾ, ਉੱਪਰ ਰੱਖ ਦਿਓ ਪਤੀਲਾ ਦੁੱਧ ਦਾ ਤੇ ਢੱਕਣ ਦੇ ਦਿਓ ਉੱਪਰ, ਫੁੱਲ ਗੈਸ ਛੱਡ ਕੇ ਪਤੀਲਾ ਰੱਖ ਕੇ ਨਾ ਫਿਰ ਗੁਰਦੁਆਰੇ ਸਾਹਿਬ ਨੂੰ ਆ ਜਿਓ, ਤੇ ਸੱਚੇ ਪਾਤਸ਼ਾਹ ਨੂੰ ਕਿਹੋ, ਸੱਚੇ ਪਾਤਸ਼ਾਹ ਆਹ ਲੈ 5 ਰੁਪਏ ਦੀ ਦੇਗ, ਜਿਹੜਾ ਮੈਂ ਪਤੀਲਾ ਧਰ ਕੇ ਆਇਆ, ਤੱਤਾ ਨਾ ਹੋਣ ਦਈ, ਖੁਸ਼ ਸਿੱਖੋ ਤੁਹਾਡੇ ਫਾਰਮੂਲੇ। ਸਾਇੰਸ ਕੀ ਜਿਹੜੇ ਤੁਹਾਡੇ ਫਾਰਮੂਲੇ, ਸਾਇੰਸ ਤਾਂ ਪਿੱਛੇ ਹੀ ਰਹੇਗੀ ਆਪਾਂ। ਜਿਹੜਾ ਮੈਂ ਪਤੀਲਾ ਧਰ ਕੇ ਆਇਆ ਨਾ, ਗੈਸ ਫੁੱਲ ਛੱਡ ਕੇ ਆਇਆ, ਮੈਂ ਤੈਨੂੰ ਦੇਗ ਦਿੰਦਾ 5 ਰੁਪਏ ਦੀ, ਸੱਚੇ ਪਾਤਸ਼ਾਹ ਤੱਤਾ ਨਾ ਹੋਣ ਦੇ। ਇਹ ਦੇਗ ਹੈ ਫਿਰ ਕੁਰਪਸ਼ਨ ਹੈ, ਦੱਸ ਦੋ ਤੁਸੀਂ, ਉਹ ਤਾਂ ਰਿਸ਼ਵਤ ਹੈ, ਗਲਤ ਕੰਮ ਕਰਾਉਣਾ ਗੁਰੂ ਤੋਂ। ਆਪ ਚੁੱਲ੍ਹੇ ਪਰ ਤੂੰ ਧਰ ਕੇ ਆਇਆ ਤੇ ਗੁਰੂ ਨੂੰ ਦੇਖ ਲਾ ਕੇ ਕਹਿੰਦੇ ਤੱਤਾ ਨਾ ਹੋਣ ਦੇ। ਇਹ ਕੰਮ ਆਪਣਾ ਸਭ ਦਾ ਹੀ ਹੈ। ਆਪਾਂ ਨੇ ਘਰਾਂ ਵਿਚ ਚੁੱਲ੍ਹੇ ਜਾਲੇ ਵੇ ਵਿਕਾਰਾਂ ਦੇ, ਅੰਗੀਠੀਆਂ ਭੱਠੀਆਂ ਮਗਰੀਆਂ, ਤੇ ਬਾਬੇ ਨੂੰ ਦੇਖ ਲਾ ਕੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਕੋਲੇ ਪਾਈ ਜਾਣੇ, ਤੂੰ ਪਾਣੀ ਪਾਈ ਜਾ, ਖੁਸ਼ ਸਾਹਿਬ। ਐਸਾ ਬਾਬਾ ਨੀ, ਇਹ ਤਾਂ ਨਿਉਂਕਾਰੀ ਬਾਬਾ। ਜੇ ਅੱਗ ਦੇ ਚੁੱਲ੍ਹੇ ਮਚਾਏ ਤੇ ਸੜੇਗਾ, ਐਸਾ ਨਿਉਂ ਨੀ, ਕੁਦਰਤ ਨੂੰ ਤਾਂ ਬਦਲਦਾ ਹੀ ਨੀ। ਔਰ ਸਾਡੇ ਗੁਰੂ ਨੇ ਤਾਂ ਬਦਲਿਆ ਹੀ ਨੀ ਕੁਦਰਤ ਦੇ ਅਸੂਲ ਨੂੰ। ਇੱਥੇ ਬਥੇਰੇ ਅਵਤਾਰ ਆਏ, ਕਹਿੰਦੇ ਫਲਾਣਾ ਅਵਤਾਰ ਜੀ ਮੱਛੀ ਦੇ ਪੇਟ ਚੋਂ ਪੈਦਾ ਹੋ ਗਿਆ, ਫਲਾਣਾ ਕਹਿੰਦੇ ਡੱਡੂ ਦੇ ਪੇੜ ਚੋਂ ਜੰਮਿਆ, ਕੋਈ ਘੋੜੇ ਚੋਂ ਜੰਮਿਆ, ਕੋਈ ਘੜੇ ਚੋਂ ਹੀ ਨਿਕਲਿਆ। ਦੇਖੋ ਕੈਸੀਆਂ ਕਹਾਣੀਆਂ। ਸਾਡੇ ਗੁਰੂ ਨੇ ਇੱਕੋ ਤੁਕ ਲਿਖ ਕੇ, ਜਿਹਨੂੰ ਜੱਟ ਕਹਿੰਦੇ ਨਾ ਸੁਹਾਗਾ ਫੇਰ ਦੇਣਾ, ਉਹ ਸਾਰਿਆਂ ਪਰੇ ਸੁਹਾਗਾ ਫੇਰਤਾ। ਉਹ ਕਹਿੰਦੇ ਲੋਕੋ ਕਿਉਂ ਮਨਮੁਖ ਮੂਰਖ ਹੋਏ ਹੋ, ਮੱਛੀ ਚੋਂ ਕਿਤੇ ਬੰਦਾ ਜੰਮ ਸਕਦਾ? ਤੁਹਾਨੂੰ ਪਤਾ ਕੌਣ ਜੰਮਿਆ ਮੱਛੀ ਚੋਂ? ਮਛਿੰਦਰ ਨਾਥ ਗੋਰਖ ਦਾ ਗੁਰੂ, ਸਭ ਤੋਂ ਵੱਡਾ ਜੋਗੀ ਮਛਿੰਦਰ। ਮਛਿੰਦਰ ਦਾ ਅਰਥ ਇਹ ਹੈ ਮੱਛੀ ਚੋਂ ਪੈਦਾ ਹੋਣ ਵਾਲਾ, ਮੱਛ ਚੋਂ। ਮੇਂਢਕ ਰਿਸ਼ੀ ਕਹਿੰਦੇ ਡੱਡੂ ਚੋਂ ਨਿਕਲਿਆ, ਕੁੰਭਜ ਘੜੇ ਦੇ ਵਿੱਚੋਂ, ਅਸ਼ਵਨੀ ਕੁਮਾਰ ਅਸ਼ਵ ਨਾਮ ਹੈ ਘੋੜੇ ਦਾ, ਕਹਿੰਦੇ ਘੋੜੇ ਚੋਂ ਬੰਦਾ ਨਿਕਲਿਆ। ਬਾਬੇ ਨਾਨਕ ਨੇ ਦਿੱਤਾ ਫੈਸਲਾ ਫਿਰ ਆ ਕੇ, ਕਹਿੰਦਾ ਸੁਣ ਲਓ ਲੋਕੋ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਬਾਈ ਕੁੱਤੋਂ ਕੋ ਲਿਖ ਕੇ ਸਮੇਟਤਾ ਸਾਰਿਆਂ ਨੂੰ, ਕਿਉਂ ਝੂਠ ਬੋਲਦੇ ਹੋ? ਮਾਂ ਬਾਪ ਬਿਨਾਂ ਬੱਚਾ ਨਹੀਂ ਪੈਦਾ ਹੋ ਸਕਦਾ, ਨਿਬੇੜਤੀ ਗੱਲ ਇੱਕੋ ਤੁਕ ਪੁੱਛ। ਫੈਸਲੇ ਤਾਂ ਬਹੁਤ ਸੋਹਣੇ ਦਿੱਤੇ, ਪਰ ਆਪਾਂ ਛੱਡਤੇ ਗੁਰਮੁਖ ਪਿਆਰੇ, ਆਪਾਂ ਵਰਤੋਂ ਵਿਚ ਨਹੀਂ ਲਿਆਂਦੇ। ਇਹ ਜਿਹੜੀ ਮਿਥਾਸਿਕ ਗੱਲਾਂ ਸੀ, ਸਾਡੇ ਸਤਿਗੁਰਾਂ ਨੇ ਕੁਦਰਤ ਨੂੰ ਨਹੀਂ ਬਦਲਿਆ, ਆਪ ਨਰਾਇਣ ਰੂਪ ਵੀ ਹੋ ਕੇ ਆਏ, ਰੱਬ ਵੀ ਆਏ, ਤਾਂ ਵੀ ਸੰਸਾਰ ਦੀ ਜੋ ਵਾਹਿਗੁਰੂ ਨੇ ਪ੍ਰਣਾਲੀ ਚਲਾਈ ਹੈ ਜਨਮ ਦੀ, ਉਹ ਨੀ ਤੋੜੀ। ਅੱਜ ਕੇ ਖੁਸ਼ ਸਤਨਾਮ ਮਰਜ਼ਾ, ਤੇ ਗੁਰੂ ਨਾਨਕ ਨੇ ਐਸੀ ਮਰਜ਼ਾਦਾ ਆਪ ਨਰਾਇਣ ਫਿਰ ਗੁਰੂ ਧਾਰਨ ਕੀਤਾ, ਮਰਜ਼ਾਦਾ ਨਹੀਂ ਸੀ ਤੋੜਨੀ। ਆਪ ਸੱਚਖੰਡ ਗਏ ਤੇ ਅਕਾਲ ਪੁਰਖ ਸ਼ਬਦ ਨੂੰ ਆਪਣਾ ਗੁਰੂ ਧਾਰਨ ਕੀਤਾ, ਉਹ ਮਰਜ਼ਾਦਾ ਨਹੀਂ ਤੋੜੀ ਗੁਰਬਿਨ ਗਿਆਨ ਨਾ ਹੋਏ, ਉਹ ਮਰਜ਼ਾਦਾ ਰੱਖੀ। ਤੇ ਗੁਰਸਿੱਖ ਪਿਆਰਿਓ, ਐਸੀ ਮਰਜ਼ਾਦਾ ਜੈਸੀ ਸਾਡੇ ਸਤਿਗੁਰਾਂ ਨੇ ਕਾਇਮ ਰੱਖੀ ਹੈ ਨਾ, ਕਿਸੇ ਧਰਮ ਕਿਸੇ ਧਰਮ ਗ੍ਰੰਥ ਵਿੱਚੋਂ ਤੁਹਾਨੂੰ ਨਹੀਂ ਮਿਲ ਸਕਦੀ। ਤੋ ਫਰਕ ਹੈ, ਆਪਾਂ ਨੇ ਪਾ ਲਏ, ਤੁਹਾਡੀ ਮਰਜ਼ੀ ਹੈ, ਹੋਰ ਪਾ ਲਓ ਜੇ ਕੁਝ ਲੱਭਣਾ, ਲੱਭਿਆ ਕੁਝ ਨਹੀਂ। ਇੱਕ ਤਾਂ ਇਹ ਕਹਿਣ ਤੇ ਹੀ ਹੜ ਜੋ ਵੀ ਦੱਸੇ ਗੁਰੂ, ਸਿੱਖਾਂ ਦੇ ਗੁਰੂ,
ਇਹ ਬਹੁਤ ਗਲਤ ਸ਼ਬਦ ਹੈ ਗੁਰਮੁਖ ਪਿਆਰੇ। ਕੌਣ ਕਹਿੰਦਾ ਸਿੱਖਾਂ ਦੇ ਗੁਰੂ? ਉਹ ਹਿੰਦੂਆਂ ਦੇ ਵੈਰੀ ਤੇ, ਉਹ ਮੁਸਲਮਾਨਾਂ ਦੇ ਵੈਰੀ ਤੇ। ਇੱਕ ਪਾਸੇ ਤੁਸੀਂ ਉਹਨਾਂ ਨੂੰ ਨਾਰਾਇਣ ਰੱਬ ਦਾ ਰੂਪ ਕਹਿੰਦੇ, ਇੱਕ ਪਾਸੇ ਆਪਣੇ 2.5 ਕਰੋੜ ਚ ਕਹਿੰਦੇ ਸਾੜਾ ਹੀ ਹੈ, ਹੋਰ ਨਾ ਕੋਈ ਲੈ ਜੇ। ਤਾਂ ਹੀ ਤਾਂ ਬੈਠੇ ਰਹੇ ਆਪਾਂ, ਤਾਂ ਹੀ ਤਾਂ ਵੇਖ ਲਓ, ਮੈਂ ਤਾਂ ਜੇਲ੍ਹ ਵੀ ਕੱਟੀ ਸੀ ਜਦ, ਕਿੱਥੇ ਤੱਕ ਪੰਜਾਬ ਹੁੰਦਾ ਸੀ ਦਿੱਲੀ ਤੋਂ 45 ਕਿਲੋਮੀਟਰ ਅੱਗੇ, ਕਾਂਗੜਾ ਪੰਜਾਬ, ਕੁੱਲੂ ਪੰਜਾਬ, ਕਿੱਥੇ ਤੱਕ ਪੰਜਾਬ ਸੀ। ਕਹਿੰਦੇ ਨਹੀਂ ਕੀ ਕਰਨਾ, 2.5 ਜ਼ਿਲ੍ਹੇ ਲੈ ਕੇ ਬੈਠ ਗਏ ਕੁਲ ਸ਼ਾਇਦ ਮੈਂ। ਏਦਾਂ ਹੀ ਸਿੱਖ ਕਹਿੰਦੇ ਹੁਣ ਬਾਬਿਆਂ ਨੂੰ ਵੀ ਬਾਹਰ ਨੀ ਨਿਕਲਣ ਦੇਣਾ, ਆਪਣੇ ਘਰਾਂ ਚ ਰੱਖਣਾ। ਮੈਂ ਦੱਸ ਕੇ ਦਸੇ ਪਾਤਸ਼ਾਹ ਜਗਤ ਦੇ ਗੁਰੂ, ਉਹਨਾਂ ਦੀ ਵਿਸ਼ੇਸ਼ਤਾ ਵਡਿਆਈ ਨੂੰ ਘਟਾਓ ਨਾ ਵਧਾਓ। ਜਿੱਥੇ ਜਾਈਏ ਜਗਤ ਵਿਚ ਬਾਬੇ ਬਾਜ ਨਾ ਖਾਲੀ ਜਾਈ, ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਜੋ ਆਈ। ਕਿਹਦਾ ਗੁਰੂ ਨੀ ਸੀ ਨਾਨਕ? ਇੱਥੇ ਕਹਿੰਦੇ ਸਿੱਖਾਂ ਦੇ ਗੁਰੂ, ਸਿੱਖਾਂ ਦਾ ਗੁਰੂ ਸੀ ਦਸਮ ਪਾਤਸ਼ਾਹ? 10 ਲੱਖ ਦਾ ਘੇਰਾ ਵੱਢਣ ਨੂੰ ਫਿਰਨ ਮੁਗਲ, ਤੇ ਗੁਰਮੁਖ ਪਿਆਰਿਓ ਜਿਹੜੇ ਵੱਢਣ ਨੂੰ ਮੁਗਲ ਫਿਰਦੇ ਸੀ ਉਹ ਵੀ ਮੁਸਲਮਾਨ, ਤੇ ਜਿਹੜੇ ਕੰਨੇ ਪਰ ਚੱਕੀ ਫਿਰਦੇ ਤੇ ਉਹ ਕਿਹੜੇ ਸਿੱਖ ਤੇ, ਉਹ ਵੀ ਤਾਂ ਮੁਸਲਮਾਨ ਤੇ ਖੁਸ਼ ਸਭ ਨੂੰ। ਉਹ ਕੌਣ ਤੇ ਕਿਵੇਂ ਕਹਿਦੀ ਉਹਨਾਂ ਦਾ ਵੈਰ ਸੀ, ਜਿਨ੍ਹਾਂ ਨੇ ਉੱਚ ਦੇ ਪੀਰ ਬਣਾ ਕੇ ਫਿਰ ਉੱਥੀ ਦਾ ਕਾਜੀ, ਫਿਰ ਫਸ ਗਏ ਵਿਚਾਰੇ। ਉਹ ਕਹਿੰਦੇ ਉੱਚ ਦੇ ਪੀਰ ਹੈਗੇ, ਲਿਆਓ ਫਿਰ ਸਾਡੇ ਧਨ ਭਾਗ, ਕਹਿੰਦੇ ਅਸੀਂ ਇਹਨਾਂ ਨੂੰ ਪ੍ਰਸ਼ਾਦਾ ਚੁਕਾਉਣਾ। ਤੇ ਸਤਿਗੁਰੂ ਭਾਈ ਦਇਆ ਸਿੰਘ, ਧਰਮ ਸਿੰਘ, ਆਲਮ ਸਿੰਘ ਨਾਲ ਮੂਹਰੇ ਗਣੀ ਤੇ ਨਵੀਖਾ ਪਠਾਣ, ਸਤਿਗੁਰਾਂ ਨੂੰ ਕਹਿੰਦੇ ਫਿਕਰੇ ਨਾ ਕਰੋ ਜੀ, ਆ ਹੈਗਾ ਪਿੰਡ ਦਾ ਕਾਜੀ ਨਾਲ। ਉਹ ਕਾਜੀ ਮੁਸਲਮਾਨ ਗੁਰੂ ਖਾਤਰ ਕੀ ਕਹਿ ਰਿਹਾ? ਪਠਾਣ ਅਫਸਰ ਨੂੰ ਕਹਿੰਦਾ ਅਫਸਰਾ, ਸਾਡੇ ਪੀਰ ਨੀ ਰੋਟੀ ਖਾਣਗੇ, ਨੇ ਰੋਜੇ ਰੱਖੇ ਹੋਏ ਨੇ, ਕੋ ਮੁਸਲਮਾਨ ਦੀ ਕੁਰਬਾਨੀ। ਇਹ ਕਾਜੀ ਨੇ ਕਿਹਾ ਸੀ, ਲਾਗ ਦੇ ਪਿੰਡ ਦੇ ਕਾਜੀ ਸੀ ਉਹ, ਇਹਨੇ ਰੋਜੇ ਰੱਖੇ ਹੋਏ ਨੇ। ਉਹ ਪਠਾਨ ਕਿਹੜਾ ਘੱਟ ਸੀ ਚੰਗਾ, ਕਹਿੰਦਾ ਫਿਰ ਜੀ ਇਹਨੇ ਰੱਖੇ ਹੋਏ, ਤੁਸੀਂ ਆ ਜਾਓ ਜਲ ਪਾਣੀ ਤੇ ਛਕਾਉਣਾ। ਭਾਈ ਦਇਆ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਤੂੰ ਤਾਂ ਬਚ ਗਿਆ, ਹੁਣ ਅਸੀਂ ਫਸ ਗਏ, ਤੂੰ ਤਾਂ ਬਣ ਗਿਆ ਉੱਚਦਾ ਪੀਰ, ਹੁਣ ਸਾਡਾ ਹਾਲ। ਸਤਿਗੁਰਾਂ ਨੇ ਉਥੇ ਕਹਿੰਦੇ ਜਾ ਸਿੱਖਾ ਭਰੋਸਾ ਰੱਖੀਦਾ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾ, ਸੇਵਕ ਕਉ ਗੁਰ ਸਦਾ ਦੇ। ਜਾ ਜੋ ਕੁਛ ਵੀ ਮੂਹਰੇ ਲਿਆ ਕੇ ਰੱਖਣਗੇ, ਬਾਣੀ ਦਾ ਸ਼ਬਦ ਪੜ ਕੇ ਕਿਰਪਾਨ ਭੇਟ ਕਰ ਲਈ, ਤੇਰੀ ਉਹ ਖੁਰਾਕ ਹੋ ਜੂਗੀ। ਆ ਜਿਹੜੀ ਦੇਗ ਵਿਚ ਕਿਰਪਾਨ ਫੇਰਦੇ ਨਾ, ਇਹ ਮਾਛੂਵਾੜੇ ਸਾਹਿਬ ਤੋਂ ਸ਼ੁਰੂ ਹੋਈ ਹੈ, ਇਹ ਤੋਂ ਪਹਿਲਾਂ ਤੀਰ ਦਾ ਹੀ ਭੋਗ ਲੱਗਦਾ ਤਾ, ਹੁਣ ਵੀ ਸੱਚਖੰਡ ਤੀਰ ਦਾ ਹੀ ਲੱਗਦਾ, ਕਿਰਪਾਨ ਅਜੇ ਵੀ ਨਹੀਂ ਉੱਥੇ ਲਾਉਂਦੇ। ਕਿਰਪਾਨ ਭੇਟ ਗੁਰਦੁਆਰਾ, ਇਹ ਵੀ ਥੋੜਾ ਜਿਹਾ ਆਪਾਂ ਨੇ ਬਦਲਤਾ, ਹੁਣ ਨਵੇਂ ਗਿਆਨੀਆਂ ਨੇ। ਇੱਕ ਤਾਂ ਇਹ ਕਹਿਣਗੇ ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦ ਜੀ ਦੀ ਦੇਗ ਹਾਜ਼ਰ, ਆਪ ਜੀ ਕੋ ਪ੍ਰਵਾਨ ਹੋਵੇ, ਪ੍ਰਵਾਨ ਵੀ ਤੂੰ ਇਹਨੂੰ ਦੇਖ ਲੈ, ਛਕੇਂਗੇ ਅਸੀਂ ਅੱਜ ਖੁਸ਼, ਬੜੇ ਸਿਆਣੇ ਹੋ ਗਏ ਸਿੱਖ, ਪ੍ਰਵਾਨ। ਇੱਧਰ ਥੋੜੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ, ਘਰ ਬੈਠੀਆਂ ਹੋਣੀਆਂ, ਉਹ ਨਿਤਨੀ ਪ੍ਰਸ਼ਾਦਾ ਤਿਆਰ ਕਰਦੀਆਂ, ਆਲੂ ਮਟਰ ਗੋਭੀ ਬਣਾ ਲੈਣ, ਸਾਗ ਨੂੰ ਤੁੜਕ ਦੇਣ ਵਿਚ ਪ੍ਰਸ਼ਾਦੇ ਰੱਖ ਦੇਣ, ਦਹੀਂ ਦੀ ਕੌਲੀ ਰੱਖ ਕੇ ਪਤੀ ਦੇਵ ਨੂੰ ਕਹਿਣ ਪਤੀ ਦੇਵ ਜੀ ਪ੍ਰਵਾਨ ਕਰ ਲਓ, ਪਰ ਹੱਥ ਨਾ ਲਾਇਓ, ਮੈਂ ਡਾਂਗ ਚੱਲੂ ਕਿ ਨਹੀਂ, ਸਰ ਜੂਗਾ ਪ੍ਰਵਾਨ। ਪ੍ਰਵਾਨ ਕਰਾਈਦਾ ਜਿਹੜਾ ਜਿਉਂਦਾ ਜਾਗਦਾ ਨਾ ਹੋਵੇ, ਇਹ ਸਾਡਾ ਸਤਿਗੁਰ ਜਾਗਦਾ ਹੈ ਦਿਓ, ਇਹ ਦਸਾਂ ਪਾਤਸ਼ਾਹ ਦੀ ਪ੍ਰਗਟ ਸਰੂਪ ਹੈ, ਸਹਿਬ ਮੇਰਾ ਨੀਤ ਨਵਾਂ ਕਹਿ ਕੇ ਦੇਖੋ ਆਪਣੇ ਬਾਪੂ ਨੂੰ ਵੀ ਛਕੀਨਾ ਪ੍ਰਵਾਨ ਕਰ ਲੈ ਸਰਜੂਗਾ ਕੰਮ। ਜੇ ਇਹਨੂੰ ਜਾਗਤ ਜੋਤ ਮੰਨਦੇ ਹੋ ਤਾਂ ਪ੍ਰਵਾਨ ਨਾਲ ਨੀ ਚੱਲਣਾ, ਆਪ ਜੀ ਕੋ ਭੋਗ ਲੱਗੇ, ਇਹ ਟਕਸਾਲ ਦਾ ਕੰਮ ਹੈ, ਮਰਜ਼ਾਦਾ ਦਾ ਕੰਮ ਹੈ, ਇਹ ਛੱਡਤਾ ਕੰਮ। ਕਹਿੰਦੇ ਤੂੰ ਪ੍ਰਵਾਨ ਕਰ ਲੈ ਤੇ ਛਕਣ ਨੂੰ ਅਸੀਂ ਉਹ ਬਹੁਤੇ ਛੱਡਦੇ ਨਹੀਂ, ਇੱਕ ਹੋਰ ਕੰਮ ਚਲਾ ਤਾ, ਕਿਰਪਾਨ ਨੀ ਫੇਰਦੇ, ਕਿਰਪਾਨ ਭੇਟ ਨੀ ਕਰਦੇ, ਕੋਲ ਖੜੇ ਰਹਿੰਦੇ, ਅਰਦਾਸ ਹੀ ਅਰਦਾਸ ਕਰੂ, ਪ੍ਰਵਾਨ ਹੋਵੇ, ਜਦ ਅਰਦਾਸ ਮੁੱਕ ਜੂਗੀ ਮੱਥਾ ਟੇਕ ਦੇਣਗੇ,
ਫੇਰ ਕਿਰਪਾਨ ਘਟਾਉਣਗੇ ਵਿੱਚ। ਦੇਖੋ ਮਰਜ਼ਾਦਾ ਤਾਂ ਇਹ ਹੈ, ਜਦੋਂ ਸਿੰਘ ਕਵੇ ਆਪ ਜੀ ਕੋ ਭੋਗ ਲੱਗੇ ਉਦੋਂ ਮਹਾਰਾਜ ਜੀ ਕਿਰਪਾਨ ਭੇਟ ਕਰੇ। ਤੇ ਸਿੱਖ ਕਹਿੰਦੇ ਨਹੀਂ ਨਹੀਂ, ਜਦ ਤੂੰ ਛਕਣਾ ਉਦੋਂ ਨਹੀਂ ਕਰਨੀ, ਜਦੋਂ ਅਸੀਂ ਛਕਾਂਗੇ ਉਦੋਂ ਕਰਾਂਗੇ। ਅਸੀਂ ਬਹੁਤੇ ਇਹ ਮਰਜ਼ਾਦਾ, ਜੇ ਕਿਸੇ ਨੂੰ ਪੁੱਛੋ ਨਾ ਵੀ ਕਾਹਤੇ ਹਟ ਕੇ, ਤੁਸੀਂ ਕਹਿਣਗੇ ਜੀ ਅਰਦਾਸ ਵਿੱਚ ਬਿਰਤੀ ਟੁੱਟ ਜਾਂਦੀ ਹੈ। ਲੋ ਵੇਖ ਲੋ, ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਜਿਹੜੇ 24 ਘੰਟੇ ਡਾਹਾ ਪਾਈ ਫਿਰਦਾ ਇਹ ਤੇਰੀ ਬਿਰਤੀ ਰਹਿਣ ਦਊਗੀ? ਇਹਨੂੰ ਵੀ ਤਾਰ, ਮੈਂ ਕਿਹਾ ਜੇ ਕਿਰਪਾਨ ਬਿਰਤੀ ਤੋੜਦੀ ਹੈ, ਕਿਰਪਾਨ ਬਿਰਤੀ ਜੋੜਦੀ ਹੈ ਕਿ ਤੋੜਦੀ ਹੈ? ਜਿਹੜਾ ਕਹਿੰਦਾ ਵੀ ਕਿਰਪਾਨ ਫਿਰਨ ਨਾਲੇ ਮੇਰੀ ਬਿਰਤੀ ਟੁੱਟਦੀ ਹੈ, ਤੇ ਉਹ ਗਾਤਰਾ ਕਿਉਂ ਪਾਈ ਫਿਰਦਾ? ਫਿਰ ਉਹਦੀ ਤਾਂ ਜੁੜਦੀ ਓ ਨੀ ਹੋਣੀ ਕਿਤੇ ਵੀ, ਮਤਲਬ 24 ਘੰਟੇ ਖੋਲ ਲਈ ਫਿਰਦੇ ਨਾਲੇ। ਗੁਰਮੁਖੋ ਬਿਰਤੀ, ਬਿਰਤੀ ਤਾਂ ਜਿਨ੍ਹਾਂ ਦੀ ਜੁੜੀ ਵੀ ਹੈ, ਆਰਿਆਂ ਦੇ ਦੰਦੇ ਵੀ ਨਹੀਂ ਤੋੜ ਸਕੇ। ਬੰਦ ਬੰਦ ਕੱਢਤੇ ਤਾਂ ਨਾ ਟੁੱਟੀ, ਦੇਗਾਂ ਦੇ ਵਾੜਿਆਂ ਚ ਨਾ ਟੁੱਟੀ, ਇੱਥੇ ਕੜਾਹੀ ਚ ਫੇਰਨ ਤੇ ਟੁੱਟਦੀ ਹੈ। ਅੱਜ ਖੁਸ਼ ਇੱਕ ਮਹਾਂਪੁਰਸ਼ ਹੈ ਸਾਡੇ ਬਹੁਤ ਵੱਡੇ, ਉਹ ਜਦ ਕੀਰਤਨ ਕਰਦੇ ਨਾ, ਉਹਨਾਂ ਦੇ ਪਿੱਛੇ 2 ਜਣੇ ਖੜ ਜਾਂਦੇ ਸੇਵਕ, ਚਾਹੇ ਗਰਮੀ ਹੋਵੇ, ਸਰਦੀ ਹੋਵੇ, ਚਾਹੇ ਪਹੁ ਹੋਵੇ, ਮਾਘ ਹੋਵੇ, ਉਹ 2 ਜਣੇ ਪਿੱਛੇ ਖੜੇ ਪਤਾ ਕੀ ਕਰਦੇ? ਜਿਵੇਂ ਜਦ ਮੁੰਡਾ ਆਪਣਾ ਵਿਆਹਣ ਜਾਂਦਾ ਤੇ ਮੱਥਾ ਨਹੀਂ ਟੇਕਣ ਜਾਂਦਾ ਹੁੰਦਾ ਗੁਰਦੁਆਰੇ, ਉਹਨਾਂ ਦੇ ਪਿੱਛੇ ਕੁੜੀਆਂ

ਹਾਂ ਕਿਆ ਸਲਾਹੀ ਕਿਰਬਜਨ ਹੇ ਮੇਰੇ ਸਾਈਂ ਇਹ ਜੀਵ ਤੇਰੀ ਕੀ ਉਪਮਾ ਕਰ ਸਕਦਾ ਮੱਛੀ ਕੀ ਜਾਣੇ ਕਿ ਸਾਗਰ ਕਿੱਡਾ ਵੱਡਾ ਹੈ ਪੰਛੀ ਕੀ ਜਾਣੇ ਕਿ ਆਕਾਸ਼ ਕਿੱਡਾ ਵੱਡਾ ਹੈ ਹਾਂ ਕਿਆ ਸਲਾਹੀ ਕਿਰਬਜਨ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਆਪ ਲੈ ਮਿਲਾਈ ਮੈਂ ਤੁਝ ਮੈਂ ਬੇਲੀ ਕੌਣ ਇਹ ਗਰੀਬ ਨਿਵਾਜ ਮੇਰਾ ਤਾਂ ਆਸਰਾ ਹੀ ਤੂੰ ਹੈ ਮੇਰੇ ਜੀਵਨ ਦਾ ਸਹਾਰਾ ਹੀ ਤੂੰ ਮਿਹਰਬਾਨ ਸਾਈਂ ਮੇਰੇ ਰੱਬੀ ਦਾਤਾ ਬਚਪਨ ਖੇਲ ਕੂਦ ਵਿਚ ਗੁਜ਼ਰ ਗਿਆ ਜਵਾਨੀ ਮਸਤਾਨੀ ਆਪਣੇ ਆਪ ਦਾ ਪਤਾ ਹੀ ਨਹੀਂ ਰਿਹਾ ਗਰੀਬ ਨਿਵਾਜ ਹੁਣ ਤਾਂ ਬੁਢੇਪਾ ਆ ਗਿਆ ਇਹ ਮੇਰੇ ਦਾਤਾ ਹੁਣ ਤਾਂ ਕੰਬੀ ਦਾ ਬਰੂਟੜਾ ਹਾਂ ਪਤਾ ਨੀ ਕਿਸ ਵੇਲੇ ਮੌਤ ਦੀ ਛਲ ਆਵੇ ਤੇ ਰੋੜ ਕੇ ਲੈ ਜਾਵੇ ਹੇ ਮੇਰੇ ਧੰਨ ਗੁਰੂ ਨਾਨਕ ਦਾਤਾ ਮੈਨੂੰ ਦਰਸ਼ਨ ਦਰਸ਼ਨਾਂ ਦੀ ਦਾਤ ਪਿਆ ਮੰਗਦਾ ਹੈ ਕੌਣ ਪਿਆਰੀ ਸਾਧ ਸੰਗਤ ਰਾਏ ਬੁਲਾਰ ਆਖੋ ਸ੍ਰੀ ਵਾਹਿਗੁਰੂ ਰਾਏ ਬੁਲਾਰ ਉਹ ਰਾਏ ਬੁਲਾਰ ਰਾਏ ਭਵੇਂ ਤਲਵੰਡੀ ਦਾ ਮਾਲਿਕ ਪਹਿਲੀ ਵਾਰੀ ਗੁਰੂ ਨਾਨਕ ਨੂੰ ਵੇਖਿਆ ਗੁਰੂ ਨਾਨਕ ਜੋਗਾ ਹੋ ਗਿਆ ਅੱਜ ਰੋ ਰਿਹਾ ਬਾਹਰ ਖੂਹ ਤੇ ਬੈਠਾ ਨੌਕਰ ਨੇ ਚੌਕੀ ਵਿਛਾਈ ਹੈ ਉੱਤੇ ਬਹਿ ਕੇ ਰਾਏ ਬੁਲਾਰ ਰੋ ਰੋ ਕੇ ਅਰਦਾਸੇ ਪਿਆ ਕਰਦਾ ਹੇ ਮੇਰੇ ਦਾਤਾ ਆ ਮੈਨੂੰ ਦਰਸ਼ਨ ਦੇ ਅੱਖਾਂ ਵਿਚੋਂ ਅਥਰੂ ਡਿੱਗਦੇ ਹਨ ਚਿੱਟੇ ਦੁੱਧ ਵਰਗੇ ਦਾੜੇ ਤੇ ਆਖੇ ਪੈਂਦੇ ਹਨ ਮਨ ਨੂੰ ਸੁੱਚੇ ਮੋਤੀ ਜੜੇ ਹਨ ਪਿਆਰ ਦੇ ਰੋਂਦਾ ਅੱਖਾਂ ਦੀਆਂ ਸਿੱਪੀਆਂ ਵਿਚੋਂ ਪਿਆਰ ਦੇ ਸੋਚੀ ਸੁੱਚੇ ਮੋਤੀ ਡੁੱਲ ਰਹੇ ਹਨ ਤੇ ਅਰਦਾਸ ਕਰਦਾ ਕੀ ਆਓ ਆਪਾਂ ਵੀ ਕਰੀਏ ਪਿਆਰੀ ਸਾਧ ਸੰਗਤ ਅਰਦਾਸ ਅੱਜ ਰਾਜ ਬੁਲਾਰ ਬੇਨਤੀ ਕਰ ਰਿਹਾ ਹੇ ਨਿਰੰਕਾਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ 12 ਸਾਲਾਂ ਦਾ ਵਿਛੋੜਾ ਕਿਵੇਂ ਸਾਰਿਆ ਜਾ ਸਕਦਾ ਹੈ ਆਓ ਦਰਸ਼ਨ ਅੱਖਾਂ ਵਸ ਰਹੀਆਂ ਹਨ ਤੇ ਰਸਨਾ ਬੇਨਤੀ ਕਰ ਰਹੀ ਹੈ ਕੀ ਪਹਿਲੇ ਸੇਵਕ

ਜਿਸਨੇ ਖੋਜਿਆ ਓਹਨੂੰ ਮਾਲਕ ਮਾਲਕ ਲੱਭਾ ਹੈ, ਤੇ ਜਿਸ ਸਿੱਖ ਨੇ ਮਨਜੋੜ ਕੇ ਬੇਨਤੀ ਕੀਤੀ ਹੈ ਓਹਦੀ ਅਰਦਾਸ ਜ਼ਰੂਰ ਸੁਣੀ ਹੈ। ਸਾਰੇ ਆਓ ਪਿਆਰੀ ਸਾਧ ਸੰਗਤ, ਅੱਜ ਦਾ ਸਮਾਂ ਇਹ ਰਾਤ ਖਾਸ ਬਖਸ਼ਿਸ਼ ਵਾਲੀ ਹੈ। ਕੀ ਪਤਾ ਹੋ ਜਾਏ ਬਖਸ਼ਿਸ਼, ਕੋਈ ਵੱਡੀ ਗੱਲ ਨਹੀਂ। ਆਓ ਤਰਲਾ ਤਾਂ ਕਰੋ, ਉਦਮ ਤਾਂ ਕਰੋ। ਉਹ ਕਿਹੜਾ ਉਦਮ ਹੈ? ਆਪਣੇ ਮਾਲਕ ਅੱਗੇ ਅਰਦਾਸ। ਇਹ ਸਭ ਤੋਂ ਵੱਡੀ ਦਾਤ ਹੈ ਜੋ ਗੁਰੂ ਨੇ ਸਿੱਖ ਨੂੰ ਬਖਸ਼ੀ ਹੈ, ਅਰਦਾਸ। ਜਿਸ ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ ਹੈ। ਰਾਏ ਬੁਲਾਰ ਰੋਕ

ਬਜ਼ਾਰ। ਅੱਜ ਗੁਰੂ ਨਾਨਕ ਨੂੰ ਵਾਜਾਂ ਪਿਆ ਮਾਰ, ਇਹ ਮੇਰੇ ਦਾਤਾ ਕਿਧਰੇ ਤੇਰੇ ਦਰਸ਼ਨਾਂ ਤੋਂ ਬਗੈਰ ਹੀ ਨਾ ਇਸ ਦੁਨੀਆਂ ਤੋਂ ਕੂਚ ਕਰ ਜਾਵਾਂ। ਦਰਸ਼ਨ ਇਧਰੋਂ ਮਹਿਤਾ ਕਾਲੂ ਜੀ ਆ ਗਏ। ਕਾਲੂ ਜੀ ਰਾਏ ਮੈਂ ਸੁਣਾ ਮੇਰੇ ਧੰਨ ਗੁਰੂ ਨਾਨਕ ਦੀ ਕੋਈ ਸੋ। ਕਾਲੂ ਮੈਂ ਪਾਪੀ ਦੀਆਂ ਅਰਦਾਸਾਂ ਕਿੱਥੇ ਸੁਣਦਾ ਹੈ ਗੁਰੂ ਨਾਨਕ। ਕਾਲੂ ਤੂੰ ਅਰਦਾਸ ਕਰ। ਅੱਜ ਮਹਿਤਾ ਕਾਲੂ ਵੀ ਰੋ ਪਿਆ, 12 ਸਾਲਾਂ ਦੇ ਵਿਛੋੜੇ ਨੇ ਮੇਰੇ ਧੰਨ ਗੁਰੂ ਨਾਨਕ ਦੇ ਵਿਛੋੜੇ ਨੇ, ਕਾਲੂ ਨੂੰ ਰਵਾ ਦਿੱਤਾ। ਰਾਏ ਮੇਰੀ ਅਰਦਾਸ ਸੁਣ ਕੇ ਨਾਨਕ ਆਵੇਗਾ ਕਦੇ ਨਹੀਂ ਹੋ ਸਕਦਾ, ਜੇ ਆਉਂਦਾ ਹੀ ਪਿਆਵੇਗਾ ਤਾਂ ਵੀ ਵਾਪਸ ਚਲਾ ਜਾਏਗਾ। ਮੈਂ ਤਾਂ ਉਹ ਪਾਪੀ ਮਾਇਆ ਦਾ ਕੀੜਾ ਹਾਂ ਜਿਸਨੇ 20 ਰੁਪਇਆ ਬਦਲੇ ਧੰਨ ਗੁਰੂ ਨਾਨਕ ਦੇ ਸੋਹਣੇ ਮੁਖੜੇ ਤੇ ਚਪੇੜਾ ਮਾਰੀਆਂ। ਕਿੱਥੇ ਕਾਲੂ ਨੇ ਕਿਹਾ ਸੀ ਨਾ, ਨਾਨਕ ਕੋਈ ਕੰਮ ਕਰ। ਹਜ਼ੂਰ ਕਹਿਣ ਲੱਗੇ ਪਿਤਾ ਜੀ ਜੋ ਹੁਕਮ ਕਰੋ। ਮੈਂ ਤੇ ਕਾਲੂ ਨੇ ਕਿਹਾ ਨਾਨਕ ਕੋਈ ਵਣਜ ਕਰ ਭਾਈ, ਕੋਈ ਬਿਜਨਸ ਕਰ, ਵਿਹਲਾ ਰਹਿਣਾ ਠੀਕ ਨਹੀਂ। ਪਿਤਾ ਜੀ ਜੋ ਹੁਕਮ। 20 ਰੁਪਈਏ ਦਿੱਤੇ, ਨਾਲ ਬਾਲੇ ਨੂੰ ਭੇਜਿਆ। ਬਾਲਿਆ ਅਜੇ ਨਾਨਕ ਜਾਣਾ ਹੈ, ਆਖੋ ਸ੍ਰੀ ਵਾਹਿਗੁਰੂ, ਤੂੰ ਨਾਲ ਜਾ, ਕੋਈ ਚੰਗਾ ਸੌਦਾ ਕਰਿਆ ਜੇ, ਅਵਲ ਤਾਂ 20ਆਂ ਦੇ, 30 ਨਹੀਂ ਤਾਂ 25 ਜ਼ਰੂਰ ਬਣਾ ਕੇ ਲਿਆ ਜੇ। ਤੁਰ ਪਏ ਜੰਗਲ ਚ ਪਹੁੰਚੇ, ਅੱਗੇ ਮਹਾਂਪੁਰਸ਼ ਬੈਠੇ। ਅਜੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਵੇਖਣਾ ਕਿਹੜੇ ਪਿਆਰ ਨਾਲ ਜੁੜੇ ਹਨ ਮਹਾਂਪੁਰਸ਼, ਰੱਬ ਦੇ ਪਿਆਰੇ ਹਨ, ਸਾਰੇ ਦੀ ਬੰਦਗੀ ਕਰਨ ਵਾਲੇ ਹਨ। ਬਾਲਿਆ ਆ ਇਹਨਾਂ ਦੇ ਦਰਸ਼ਨ ਕਰੀ। ਬਾਲੇ ਨੇ ਕਿਹਾ ਮਹਾਰਾਜ ਆਪਾਂ ਘਰੋਂ ਇਸ ਵਾਸਤੇ ਨਹੀਂ ਤੁਰੇ, ਆਪਾਂ ਕੋਈ ਬਿਜਨਸ ਕਰਨਾ ਹੈ। ਅਜੂਰ ਕਹਿਣ ਲੱਗੇ ਬਾਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ, ਇਹ ਸਭ ਤੋਂ ਵੱਡਾ ਬਿਜਨਸ ਹੈ। ਆਖੋ ਸਹੀ ਹੈ ਆ ਤਾਂ ਸਹੀ। ਹਜ਼ੂਰ ਆਏ, ਇਹ ਮਹਾਂਪੁਰਸ਼ਾਂ ਦਾ ਝੁੰਡ, ਸੰਤਾਂ ਦਾ ਝੁੰਡ ਬੈਠਾ ਹੈ। ਇਹਨਾਂ ਦਾ ਜਿਹੜਾ ਜਥੇਦਾਰ ਸੀ ਚਿੱਟਾ ਦੁੱਧ ਵਰਗਾ ਦਾੜਾ, ਵੱਡੀਆਂ ਵੱਡੀਆਂ ਜੱਟ ਹਜ਼ੂਰ ਕੋਲ ਆ ਕੇ ਬੈਠੇ ਤੇ ਪੁੱਛਿਆ ਸੁਣਾਓ ਮਹਾਂਪੁਰਸ਼ੋ, ਪ੍ਰਸ਼ਾਦ ਪਾਣੀ ਛਕਿਆ ਕਿ ਨਹੀਂ? ਦੁਨੀਆਂ ਨੂੰ ਦਾਤ ਦੇਣ ਵਾਲਾ ਅੱਜ ਇਹਨਾਂ ਸਾਧੂਆਂ ਨੂੰ ਪੁੱਛ ਰਿਹਾ। ਨੇਤਰ ਖੋਲੇ, ਪ੍ਰਸ਼ਾਦ ਪਾਣੀ? ਹਾਂ, ਇਹਨਾਂ ਸਾਧੂਆਂ ਦਾ ਜਿਹੜਾ ਸ਼੍ਰੋਮਣੀ ਸੀ ਕਹਿਣ ਲੱਗਾ 3 ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕਿਆ। 3 ਦਿਨ? ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਪਿਤਾ ਨੇ ਕੀ ਕਿਹਾ ਸੀ? ਪਿਤਾ ਨੇ ਕਿਹਾ ਸੀ ਕੋਈ ਖਰਾ ਸੌਦਾ ਕਰਿਆ ਜੇ, ਕੋਈ ਚੰਗਾ ਬਿਜਨਸ ਕਰਿਆ ਜੇ। ਉਹ ਹਜ਼ੂਰ ਕਹਿਣ ਲੱਗੇ ਬਾਲਿਆ ਫਿਰ ਗੁਰੂ ਨਾਨਕ ਮੇਰੇ ਦਾਤਾ ਜੀ ਕਹਿਣ ਲੱਗੇ ਨਿਰੰਕਾਰ ਦੇ ਪਿਆਰ ਵਾਲੇ ਮਹਾਂਪੁਰਸ਼ ਇਹ ਹਨ ਭੁੱਖੇ ਤੇ ਇਹਨਾਂ ਨੂੰ ਬਈ ਪ੍ਰਸ਼ਾਦ ਤਿਆਰ ਕਰਕੇ ਛਕਾਈਏ, ਇਹ ਸਭ ਤੋਂ ਚੰਗਾ ਸੌਦਾ ਹੈ। ਗੁਰੂ ਨਾਨਕ ਆਖੇ ਸੁਣ ਭਾਈ ਬਾਲਾ, ਇਹ ਸੌਦਾ ਹੈ ਲਾਭਵੰਤ, ਅਬ ਕਰੀਏ ਤਤਕਾਲ। ਮਹਾਂਪੁਰਸ਼ਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ। ਬਾਲੇ ਨੇ ਬੜਾ ਸਮਝਾਇਆ, ਹਜ਼ੂਰ ਕਹਿਣ ਲੱਗੇ ਨਾ ਬਈ ਬਾਲੇ ਇਹ ਸਭ ਤੋਂ ਸੱਚਾ ਸੌਦਾ ਹੈ। ਝੂੜਕਾਣੇ ਜਾ ਕੇ ਰਸਤ ਲਿਆ ਕੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰਸਤ ਲਿਆਂ ਦੀ ਲਓ ਮਹਾਂਪੁਰਸ਼ੋ ਭੋਜਨ ਤਿਆਰ ਕਰੋ ਕੀਤਾ ਤੇ ਹਜ਼ੂਰ ਆਪ ਭੁੱਖਿਆਂ ਸਾਧੂਆਂ ਨੂੰ ਪ੍ਰਸ਼ਾਦਾ ਪੇਸ਼ ਕਰਦੇ, ਪ੍ਰਸ਼ਾਦ ਛਕਾਇਆ। ਸ਼੍ਰੋਮਣੀ ਸੰਤ ਨੇ ਵੇਖਿਆ ਕੌਣ ਹੈ, ਅਵਸਥਾ ਛੋਟੀ ਹੈ, ਮਸਤਕ ਤੇ ਬੜਾ ਜਲਾਲ ਹੈ, ਇਹਦੇ ਨੈਣਾਂ ਵਿਚ ਕੋਈ ਅਗੰਮੀ ਮਸਤੀ ਹੈ, ਬੋਲਣ ਚ ਬੜੀ ਮਿਠਾਸ, ਪਤਾ ਨਹੀਂ ਇਹ ਕੌਣ ਹੈ। ਜਿਸ ਵੇਲੇ ਅੰਤਰ ਧਿਆਨ ਹੋ ਕੇ ਇਸ ਨੇ ਵੇਖਿਆ ਫਿਰ ਰਹਿ ਨਹੀਂ ਸਕਿਆ,
ਤੇ ਉਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਲੈ ਪਿਆ। ਸਾਰੇ ਸਾਧੂ ਕਹਿਣ ਲੱਗੇ ਗੁਰੂ ਜੀ ਇਹ ਕੀ ਛੋਟਾ ਜਿਹਾ ਬਾਲਕ ਇਹਦੇ ਚਰਨਾਂ ਤੇ ਢਹਿ ਪਏ ਹੋ। ਸ਼੍ਰੋਮਣੀ ਸਾਧੂ ਨੇ ਕਿਹਾ ਕਿ ਭਾਈ ਇਹਨੂੰ ਬਾਲਕਾ ਨਾ ਸਮਝੋ, ਇਹ ਤਾਂ ਆਪ ਨਿਰੰਕਾਰ ਹੈ। ਆਖੋ ਸ੍ਰੀ ਵਾਹਿਗੁਰੂ। ਸਾਰਿਆਂ ਨੇ ਨਮਸਕਾਰ ਕੀਤੀ। ਹਜ਼ੂਰ ਵਿਦਾ ਹੋਏ ਬਾਲਿਆ, ਆਉਣ ਵਾਪਸ ਚਲੀ ਆਏ। ਜਿਸ ਨਾਨਕੇ ਆਣੇ ਦੇ ਕੋਲ ਪਹੁੰਚੇ, ਹਜ਼ੂਰ ਕਹਿਣ ਲੱਗੇ ਬਾਲਿਆ ਅਸੀਂ ਤਾਂ ਇੱਥੇ ਵਣਾਂ ਦੀਆਂ ਚੰਗੀਆਂ ਚ ਬਹਾਂਗੇ ਤੇ ਤੂੰ ਘਰ ਜਾ। ਬਾਲੇ ਨੇ ਸੋਚਿਆ ਵੀ ਉਸ ਵੇਲੇ ਸਮਝਾਇਆ ਸੀ, ਸਮਝੇ ਨਹੀਂ, 20 ਰੁਪਏ ਸਾਧਾਂ ਨੂੰ ਖਵਾ ਦਿੱਤੇ ਹਨ ਤੇ ਹੁਣ ਡਰਦੇ ਮਾਰੇ ਘਰ ਨਹੀਂ ਜਾਂਦੇ। ਬਾਲਾ ਘਰ ਆ ਗਿਆ। ਕਾਲੂ ਨੂੰ ਪਤਾ ਲੱਗਾ ਵੀ ਬਾਲਾ ਆਇਆ, ਨਾਨਕ ਨਹੀਂ ਆਇਆ। ਭਾਈ ਬਾਲੇ ਦੇ ਘਰ ਚਲੇ ਗਏ ਮਹਿਤਾ ਕਾਲੂ। ਬਾਲਿਆ ਜੀ ਮਹਾਰਾਜ, ਨਾਨਕ ਕਿੱਥੇ ਹੈ? ਭਾਈ ਬਾਲਾ ਨਹੀਂ ਬੋਲਿਆ, ਬਈ ਬੋਲ ਤਾਂ ਸਹੀ, 20 ਰੁਪਏ ਤੁਹਾਨੂੰ ਦਿੱਤੇ ਸਨ, 20 ਦੇ 30 ਬਣਾਏ ਕਿ 25? ਦੱਸ। ਤੋ ਬਾਲਾ ਕਹਿਣ ਲੱਗਾ ਮਹਿਤਾ ਜੀ 30 ਤੇ 25 ਕੀ ਬਣਾਣੇ, ਸਾਨੂੰ ਤਾਂ ਮੂੜੀ ਗੁੱਲ ਹੈ। ਆਖੋ ਸ੍ਰੀ ਵਾਹਿਗੁਰੂ। ਮੂੜੀ ਗੁੱਲ ਕਿਸ ਤਰ੍ਹਾਂ? ਸਾਰੀ ਲਿਖਿਆ ਦੱਸ। ਮੈਂ ਤੇ ਕਾਲੂ ਨੂੰ ਕ੍ਰੋਧ ਆ ਗਿਆ, ਗੁੱਸੇ ਦੀ ਜਵਾਲਾ ਅੰਦਰ ਬਲ ਉੱਠੀ। ਕਿੱਥੇ ਹੈ ਨਾਨਕ? ਮੇਰਾ ਘਰ ਉਜਾੜ ਦਿੱਤਾ। ਇਹ ਨਹੀਂ ਸੀ ਪਤਾ ਕਾਲੂ ਨੂੰ ਕਿ ਇਹ ਉਜਾੜਦਾ ਨਹੀਂ, ਇਹ ਤਾਂ ਉਜੜਿਆਂ ਨੂੰ ਵਸਾਉਣ ਵਾਸਤੇ ਆਇਆ। ਆਖੋ ਸ੍ਰੀ ਵਾਹਿਗੁਰੂ। ਅੱਜ ਕਿੱਥੇ ਹੈ ਨਾਨਕ? ਮੈਂ ਤਾਂ ਕਾਲੂ ਜਾ ਰਿਹਾ ਉਸ। ਮਾਤਾ ਤ੍ਰਿਪਤਾ ਨੂੰ ਪਤਾ ਲੱਗਾ, ਬੁਲਾਇਆ ਬੇਬੇ ਨਾਨਕੀ, ਨਾਨਕੀ ਅੱਜ ਤੇਰੇ ਪਿਤਾ ਨੂੰ ਬੜਾ ਗੁੱਸਾ ਚੜਿਆ, ਪਤਾ ਨੀ ਮੇਰੇ ਲਾਲ ਨੂੰ ਕੀ ਆਖੇਗਾ, ਤੂੰ ਸਮਝਾ ਜਾ ਕੇ। ਕੋਈ ਨੀ, 20 ਰੁਪਏ ਹੀ ਹਨ। ਮੈਂ ਤਾਂ ਕਾਲੂ ਜਾ ਰਿਹਾ। ਪਿੱਛੇ ਬੇਬੇ ਨਾਨਕੀ ਤੁਰ ਪਈ। ਮਾਤਾ ਨੇ ਸੋਚਿਆ ਨੌਜਵਾਨ ਧੀ ਨੂੰ ਘਰੋਂ ਭੇਜ ਦਿੱਤਾ ਹੈ, ਇਹ ਵੀ ਪਿੱਛੇ ਤੁਰ ਪਈ। ਮੈਂ ਤਾਂ ਕਾਲੂ ਪਹੁੰਚਿਆ ਕਿੱਥੇ? ਜਿੱਥੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਮਾਧੀ ਲਗਾ ਕੇ ਬੈਠੇ ਸਨ। ਜਾਂਦਿਆਂ ਸਾਰੀ ਬਾਹੋਂ ਫੜ ਲਏ, ਖੜਾ ਕਰ ਲਏ ਤੇ ਕ੍ਰੋਧ ਵਿਚ ਆ ਕੇ ਕਿਹਾ ਕਿੱਥੇ ਹਨ ਮੇਰੇ 20 ਰੁਪਏ? ਵੀਰ ਹਜ਼ੂਰ ਨੇ ਇੱਕ ਵਾਰੀ ਨੇਤਰ ਖੋਲੇ ਤੇ ਤੱਕਿਆ, ਫਿਰ ਨੀਵੀਂ ਪਾਲੇ। ਕਾਲੂ ਦੇ ਅੰਦਰ ਗੁੱਸਾ ਸੀ, ਗੁੱਸੇ ਵਿਚ ਆ ਕੇ ਫਿਰ ਮਹਿਤੇ ਕਾਲੂ ਨੇ ਕੀ ਕੀਤਾ? ਮਹਿਤੇ ਦਾ ਖੱਬਾ ਹੱਥ ਉੱਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਸੱਜੇ ਗਲ ਤੇ ਚਪੇੜ ਜਾ ਵਜੀ। ਬੇਬੇ ਪਿੱਛੋਂ ਆਈ, ਛੇਤੀ ਛੇਤੀ ਪਹੁੰਚੀ ਇਸ ਖਿਆਲ ਵਿਚ ਕਿ ਮੈਂ ਟਾਈਮ ਨਾਲ ਪਹੁੰਚ ਗਈ ਹਾਂ, ਅਜੇ ਮੇਰੇ ਵੀਰ ਨੂੰ ਕੁਝ ਨਹੀਂ ਕਿਹਾ ਪਿਤਾ ਨੇ। ਪਰ ਜਿਸ ਵੇਲੇ ਮੀਂਹ ਜਲਾ ਕੇ ਵੇਖਿਆ ਕੀ ਤੱਕਿਆ, ਮੇਰੇ ਨਿਰੰਕਾਰੀ ਵੀਰ ਦੇ ਮੂੰਹ ਦੇ ਉੱਤੇ ਨੀਲ ਪੈ ਗਏ। ਜੱਫੀ ਪਾ ਲਈ ਕਾਲੂ, ਪਿਤਾ ਜੀ ਮੇਰੇ ਵੀਰ ਨੂੰ ਨਾ ਮਾਰੋ। ਫਿਰ ਬੇਬੇ ਨਾਨਕੀ ਰੋ ਕੇ ਅਰਦਾਸ ਕਰਦੀ ਹੈ।

ਇਧਰੋਂ ਤੋੜ ਉੱਡੀ। ਕਾਲੂ ਵੇਖ ਕੌਣ ਪਿਆ ਆਉਂਦਾ ਹੈ, ਕਿਧਰੇ ਮੇਰਾ ਗੁਰੂ ਨਾਨਕ ਤਾਂ ਨਹੀਂ ਪਿਆ ਆਉਂਦਾ। ਕਾਲੂ ਨੇ ਚੱਕਿਆ ਕੋਈ ਰੱਥ ਆ ਰਿਹਾ, ਨੇੜੇ ਆਇਆ ਰੱਥ, ਕੀ ਤੱਕਿਆ ਵਿੱਚ ਬੇਬੇ ਨਾਨਕੀ ਬੈਠੀ ਆ, ਖੁਸ਼ ਸ੍ਰੀ ਵਾਹਿਗੁਰੂ ਰਾਏ ਜੀ ਨਾਨਕੀ ਆਈ। ਰਾਏ ਬਲਾਰ ਉੱਠ ਕੇ ਖੜਾ ਹੋ ਗਿਆ, ਕਾਲੂ ਇਸ ਮਾਤ ਲੋਕ ਵਿੱਚ ਵੀ ਪਹਿਲੇ ਨਾਨਕੀ ਆਈ ਤੇ ਪਿੱਛੇ ਨਾਨਕ ਆਇਆ ਹੈ, ਤੇ ਜੇ ਤਲਵੰਡੀ ਦੇ ਅੰਦਰ ਨਾਨਕੀ ਆਈ ਹੈ ਤਾਂ ਮੇਰਾ ਖਿਆਲ ਹੈ ਬੇਬੇ ਨਾਨਕੀ ਦਾ ਸੋਹਣਾ ਵੀਰ ਵੀ ਕਿਧਰੋਂ ਆਉਂਦਾ ਹੋਵੇਗਾ। ਮੇਰੇ ਪੰਚ ਬੇਬੇ ਨੇ ਤੱਕਿਆ ਮੇਰੇ ਨਿਰੰਕਾਰੀ ਵੀਰ ਦੇ ਚਰਨਾਂ ਦਾ ਆਸ਼ਕ ਰਾਏ ਬੁਲਾਰ, ਅਦਬ ਨਾਲ ਰੱਤ ਉੱਠੀ। ਰਾਏ ਬੁਲਾਰ ਨੇ ਰੋ ਕੇ ਕਿਹਾ ਨਾਨਕੀ ਸੁਣਾ ਕੋਈ ਆਪਣੇ ਵੀਰ ਦੀ ਸੋ, ਕਿੱਥੇ ਹੈ ਮੇਰਾ ਧੰਨ ਗੁਰੂ ਨਾਨਕ ਜਿਸ ਦੇ ਪਿਆਰ ਨੇ ਮੈਨੂੰ ਵਿਆਕੁਲ ਕਰ ਦਿੱਤਾ, ਅਜੇ ਨਹੀਂ ਆਇਆ ਮੇਰਾ ਵੀਰ। ਨਹੀਂ ਨਾਨਕੀ, ਵੇਖ ਵੇਖ ਕੇ ਅੱਖਾਂ ਵੀ ਥੱਕ ਗਈਆਂ, ਨਹੀਂ ਆਇਆ ਅਜੇ ਮੇਰਾ ਉਹ ਨਿਰੰਕਾਰੀ ਰੱਬੀ ਨੂਰ ਵਲੀ ਅੱਲਾ ਪੀਰਾਨ ਪੀਰ ਗੁਰੂ ਨਾਨਕ। ਬੇਬੇ ਨੇ ਕਿਹਾ ਮੈਨੂੰ ਤਾਂ ਰਾਤੀ ਸੋਹਣੇ ਦਰਸ਼ਨ ਦੇ ਕੇ ਕਿਹਾ ਸੀ ਬੇਬੇ ਤੂੰ ਚੱਲ ਤਲਵੰਡੀ ਅਸੀਂ ਵੀ ਆਵਾਂਗੇ, ਪਰ ਅਜੇ ਨਹੀਂ ਆਏ। ਨਹੀਂ ਨਾਨਕ, ਬੜੀਆਂ ਅਰਦਾਸਾਂ ਕੀਤੀ, ਨਾਨਕੀ ਤੂੰ ਅਰਦਾਸ ਕਰ, ਅਸੀਂ ਪਾਪੀ ਹਾਂ, ਸਾਡੀਆਂ ਅਰਦਾਸਾਂ ਨਹੀਂ ਸੁਣਦਾ, ਤੂੰ ਅਰਦਾਸ ਕਰ। ਸੱਤ ਬੱਚੇ ਬੇਬੇ ਘਰ ਆਈ, ਅੱਗੇ ਆ ਕੇ ਕੀ ਤੱਕਿਆ ਮਾਤਾ ਤ੍ਰਿਪਤਾ ਦੇ ਸੁਧ ਪਈ। ਬੇਬੇ ਨੇ ਆ ਕੇ ਪਿਆਰ ਨਾਲ ਮਾਂ ਨੂੰ ਆਵਾਜ਼ ਦਿੱਤੀ, ਮਾਤਾ ਤ੍ਰਿਪਤਾ ਨੇ ਨੇਤਰ ਖੋਲੇ, ਕੀ ਤੱਕਿਆ ਨਾਨਕ ਦੇ ਪਿਆਰੇ ਜੁੜੀ ਬੈਠੀ ਸਾਂ, ਪਰ ਨਾਨਕ ਦੀ ਭੈਣ ਆ ਗਈ ਹੈ। ਸਤਿਕਾਰ ਕੀ ਨਾਨਕੀ ਕੋਈ ਆਪਣੇ ਵੀਰ ਦੀ ਸੋਚ ਨਾ। ਵੇਖਣਾ ਇੱਕ ਸਾਲ ਨੇ, ਦੋ ਨੇ, ਬਾਰਾਂ ਸਾਲ, ਨਿਰੰਕਾਰ ਨੇ ਵਡੇਰੀ ਅਵਸਥਾ ਵਿਚ ਇੱਕੋ ਪੁੱਤਰ ਦਿੱਤਾ ਤੇ ਉਹ ਵੀ ਬਾਰਾਂ ਸਾਲਾਂ ਤੋਂ ਵਿਛੜੇ। ਬਾਰਾਂ ਸਾਲਾਂ ਦਾ ਵਿਛੋੜਾ ਜਿਸ ਮਾਂ ਨੂੰ ਇਕਲੌਤੇ ਪੁੱਤਰ ਦਾ ਮਿਲ ਗਿਆ ਹੋਵੇ ਉਸ ਮਾਂ ਦੇ ਦਿਲ ਕੋਲੋਂ ਪੁੱਛੋ। ਵੇਖਣਾ ਨਾਨਕੀ ਉਰੂ ਮਾਸੀ ਆਈ, ਮੈਂ ਇੰਤਜ਼ਾਰ ਕੀਤੀ ਆਵੇਗਾ ਮੇਰਾ ਲਾਲ, ਉਰੂ ਮਾਸੀ ਲੰਘ ਗਈ, ਗੁਰੂ ਨਾਨਕ ਆਇਆ ਹੀ। ਫਿਰ ਮੈਂ ਆਪਣੇ ਹੱਥੀਂ ਸੂਤਰ ਕੱਤਿਆ, ਕੱਪੜਾ ਬਣਾ ਕੇ ਕੱਟ ਕੇ ਚੋਲਾ ਤਿਆਰ ਕੀਤਾ, ਆਵੇਗਾ ਨਾਨਕ ਉਹਦੇ ਗਲ ਵਿਚ ਪਾਵਾਂਗੀ। ਉਰੂ ਮਾਸੀ ਲੰਘੀ, ਚੋਲਾ ਉਸੇ ਤਰ੍ਹਾਂ ਪਿਆ, ਇੱਕ ਨਹੀਂ ਦੋ ਨਹੀਂ ਨਾਨਕੀ ਬਾਰਾਂ ਚੋਲੇ ਤਿਆਰ ਹੋਏ ਪਏ, ਪਰ ਚੋਲੇ ਤਿਆਰ ਹਨ ਚੋਲੇ ਪਾਉਣ ਵਾਲਾ ਨਹੀਂ ਆਉਂਦਾ। ਨਾਨਕੀ ਤੂੰ ਅਰਦਾਸ ਕਰ, ਤੇਰੇ ਨਾਲ ਬੜਾ ਪਿਆਰ ਕਰਦਾ ਸੀ ਮੇਰਾ ਲਾਲ। ਮਾਤਾ ਦੀ ਹਾਲਤ ਨੂੰ ਵੇਖ ਕੇ ਪਿਆਰੀ ਸਾਧ ਸੰਗਤ ਬੇਬੇ ਨਾਨਕੀ ਦੀਆਂ ਅੱਖਾਂ ਵੀ ਵਸ ਪਈ, ਫਿਰ ਰੋ ਕੇ ਕਰਦੀ ਏ ਅਰਦਾਸ। ਕਿਹੜੀ ਅਰਦਾਸ ਜਿਹੜੀ ਰਾਏ ਬੁਲਾਰ ਪਿਆ ਕਰਦਾ ਹੈ, ਆਓ ਆਪਾਂ ਵੀ ਕਰੀਏ।

ਕਿਹਨਾਂ ਨੇਤਰਾਂ ਚ ਦਰਸ਼ਨਾਂ ਦੀ ਸਿੱਖ ਹੈ ਉਹਨਾਂ ਨੂੰ ਨੀਂਦਰ ਕਿੱਥੇ ਅੱਜ ਬੇਬੇ ਨਾਨਕ ਸਾਰੀ ਦੁਨੀਆ ਸੁੱਤੀ ਹੈ ਬੇਬੇ ਜਾਗ ਰਹੀ ਹੈ ਕੋਠੇ ਤੇ ਚੜ ਗਈ ਚਿੱਟੀ ਦੁੱਧ ਵਰਗੀ ਚਾਨਣੀ ਰਾਤ ਹੈ ਦੂਰ ਦੂਰ ਵੇਖਦੀ ਹੈ ਕਿਧਰੋਂ ਆਉਂਦਾ ਹੋਵੇ ਮੇਰਾ ਨਿਰੰਕਾਰੀ ਵੀਰ ਨਹੀਂ ਹੈ ਫਿਰ ਰੋ ਪੈਂਦੀ ਹੈ ਅੱਖਾਂ ਵਿਚੋਂ ਪਾਣੀ ਸਾਵਣ ਪਾਦੋ ਦੀਆਂ ਚੜੀਆਂ ਲੱਗ ਜਾਂਦੀਆਂ ਹਨ ਤੇ ਕਰਦੀ ਏ ਅਰਦਾਸ।

ਹੁਣ ਦੇਰੀਆਂ ਨਾਲ ਆ ਕੇ ਦਰਸ਼ਨ ਦੇ। ਮੈਨੂੰ ਇਹ ਨਹੀਂ ਮਾਣ ਕੇ ਤੂੰ ਮੇਰਾ ਵੀਰ ਹੈ, ਮੈਂ ਤਾਂ ਨਿਮਾਣੀ ਭੈਣ ਤੇਰੇ ਜੀ ਅਰਦਾਸ ਕਰਦੀ, ਜਿਵੇਂ ਆਪਣੇ ਸਿੱਖਾਂ ਨੂੰ ਤਾਰਦਾ ਰਿਹਾ ਹੈ ਤੇ ਹੁਣ ਵੀ ਤਾਰੇ ਆ ਵੀਰ, ਮੈਂ ਨਿਮਾਣੀ ਤੇਰੀ ਭੈਣ। ਰੋ ਪੀ ਬੇਬੇ ਤੇ ਕੋਠੇ ਤੇ ਖੜੋਤੀ ਅੱਧੀ ਰਾਤ ਵੇਲੇ, ਫਿਰ ਬੇਬੇ ਨੇ ਅਰਦਾਸ ਕੀਤੀ।

ਅੱਗੇ ਅੱਗੇ ਮੇਰਾ ਧੰਨ ਗੁਰੂ ਨਾਨਕ ਜਪਾਉਂਦਾ ਜਾ ਰਿਹਾ ਸਤ ਕਰਤਾਰੀ ਤੇ ਪਿੱਛੇ 33 ਕਰੋੜ ਦੇਵਤਾ ਮੇਰੇ ਧੰਨ ਗੁਰੂ ਨਾਨਕ ਦੇ ਤਲੀਆਂ ਦੀ ਖਾਕ ਚਟਪਾਉਂਦਾ ਆਖੋ ਸ੍ਰੀ ਵਾਹਿਗੁਰੂ ਲੈ ਮਰਦਾਨੇ ਹੁਣ ਬੋਲੀ ਨਾ ਦੇਵੇ ਨਾਨਕੀ ਦੀ ਆਸ ਪੂਰਨ ਕਰਨੀ ਹਜ਼ੂਰ ਆਏ ਅਡੋਲ ਹੀ ਆ ਕੇ ਬੇਬੇ ਨਾਨਕੀ ਦੀ ਹੱਥਾਂ ਤੂੰ ਮੱਖਣ ਚੁੱਕਿਆ ਤੇ ਪਿਆਰ ਨਾਲ ਵਚਨ ਕੀਤਾ ਬੇਬੇ ਬੋਲ ਸਤ ਕਰਤਾਰ ਬੇਬੇ ਦੇ ਕੰਨਾਂ ਚ ਸਤ ਕਰਤਾਰ ਦੀ ਆਵਾਜ਼ ਪਈ ਸਾਰੀ ਸੁਰਤ ਕੰਨਾਂ ਵਿਚ ਲਿਆ ਕੇ ਇਹ ਆਵਾਜ਼ ਤੋਂ ਮੇਰੇ ਵੀਰਨ ਦੀ ਜਾਪਦੀ ਹੈ ਜੋ ਨੇਤਰ ਖੋਲੇ ਬੇਬੇ ਨੇ ਕੀ ਤੱਕਿਆ ਜਿਸ ਮੂਰਤ ਦਾ ਧਿਆਨ ਪਈ ਧਰਦੀ ਸਾਂ ਮੂਰਤ ਸੂਰਤ ਬਣ ਕੇ ਮੇਰਾ ਵੀਰ ਸਾਹਮਣੇ ਖੜਾ ਵੀਰ ਮੇਰਾ ਨਿਰੰਕਾਰੀ ਵੀਰ ਵੀਰ ਜੀ ਆ ਗਏ ਹੋ ਹਾਂ ਬੇਬੇ ਤੇਰੀਆਂ ਅਰਦਾਸਾਂ ਨੂੰ ਸੁਣ ਕੇ ਆ ਗਏ ਬੇਬੇ ਉੱਠੀ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ ਮਰਿਆਦਾ ਪੁਰਸ਼ੋਤਮ ਹਜ਼ੂਰ ਨੇ ਬੇਬੇ ਦਾ ਹੱਥ ਬੇਬੇ ਦਾ ਸਿਰ ਆਪਣੇ ਹੱਥਾਂ ਤੇ ਲੈ ਲਿਆ ਤੇ ਬਚਨ ਕੀਤਾ ਬੇਬੇ ਮੱਥਾ ਨਾ ਟੇਕ ਤੂੰ ਵੱਡੀ ਐ ਆਖੋ ਸਿੱਖ ਲੈ ਰੋਕਦੇ ਬੇਬੇ ਵੀਰੇ ਤੂੰ ਵੱਡਾ ਹੈ ਕਿ ਮੈਂ ਵੱਡੀ ਤੂੰ ਵੱਡਾ ਹੈ ਜਿਸਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਹੈ ਸੱਜਣ ਸੱਗ ਨੂੰ ਸੰਤ ਬਣਾਇਆ ਹੈ ਵਰੀ ਕਨਾਰੀ ਦਾ ਮਾਣ ਤੋੜਿਆ ਹੈ ਪੱਥਰ ਨੂੰ ਪੰਜੇ ਲਗਾ ਕੇ ਮੋਮ ਕਰਨ ਵਾਲਿਆ ਤੂੰ ਵੱਡਾ ਹੈ ਕਿ ਮੈਂ ਵੱਡੀ ਨਾ ਬੇਬੇ ਮਰਿਆਦਾ ਵੀ ਰੱਖੀ ਪਰ ਵੀਰ ਮਾਤਾ ਨੂੰ ਮਿਲੇ ਹੋ ਕਿ ਨਹੀਂ ਬੇਬੇ ਪਹਿਲਾਂ ਤੇਰੇ ਕੋਲ ਆਏ ਮਾਂ ਨੂੰ ਵੀ ਮਿਲੋ ਹਜ਼ੂਰ ਆਏ ਅੱਗੇ ਮਾਤਾ ਤ੍ਰਿਪਤਾ ਬੇਸੁੱਧ ਪਈ ਹਜ਼ੂਰ ਨੇ ਬੜੇ ਪਿਆਰ ਨਾਲ ਜਾ ਕੇ ਗਲੂੰਗੜੀ ਪਾਈ ਤੇ ਕਿਹਾ ਮਾਂ ਮੈਂ ਆ ਗਿਆ ਆਖੋ ਸੀ ਨੇਤਰ ਖੁੱਲ ਗਿਆ ਅੱਜ ਮਾਤਾ ਤ੍ਰਿਪਤਾ ਨੂੰ 12 ਸਾਲਾਂ ਦਾ ਵਿਛੜਿਆ ਨਿਰੰਕਾਰੀ ਪੁੱਤਰ ਮਿਲਿਆ ਆਖੋ ਸ੍ਰੀ ਵਾਹਿਗੁਰੂ ਮੱਥਾ ਚੁੰਮਿਆ ਪਿਆਰ ਕੀਤਾ ਨਾਨਕੀ ਲਿਆ ਚੋਲਿਆਂ ਵਾਲੀ ਗੰਢ ਲਿਆਂਦੀ ਹੁਣ ਮਾਤਾ ਤ੍ਰਿਪਤਾ ਆਪਣੇ ਸੋਹਣੇ ਪੁੱਤਰ ਨੂੰ 1 ਚੋਲਾ ਪਵਾਇਆ ਦੂਜਾ ਤੀਜਾ 12 ਚੋਲੇ ਪਵਾਤੇ ਆਖੋ ਸ੍ਰੀ ਵਾਹਿਗੁਰੂ ਵੇਖ ਵੇਖ ਵਿਛੜਦੀ ਹੈ ਤੇ ਕਹਿੰਦੀ ਏ ਨਾਨਕ ਹੁਣ ਨਾ ਬਾਹਰ ਜਾਈ ਨਾਨਕ ਜੀ ਅੰਮੀ

ਪਿਤਾ ਨੂੰ ਵੀ ਮਿਲੇ ਹੋ ਕਿ ਨਹੀਂ? ਨਹੀਂ, ਮਾਤਾ ਤ੍ਰਿਪਤਾ ਨੇ ਕਿਹਾ ਨਾਨਕ ਫਿਰ ਪਿਤਾ ਨੂੰ ਵੀ ਮਿਲ, ਤੇਰੇ ਪਿਆਰ ਦੀਵਾਨੇ ਹੋਏ ਫਿਰਦੇ। ਹਜ਼ੂਰ ਉੱਠੇ, ਮੈਂ ਤੇ ਕਾਲੂ ਕੋਲ ਆਏ ਤੇ ਹਜ਼ੂਰ ਨੇ ਪਿਤਾ ਸਮਝ ਕੇ ਮੈਂ ਤੇ ਕਾਲੂ ਅੱਗੇ ਨਮਸਕਾਰ ਕੀਤੀ ਤੇ ਮੈਂ ਤਾਂ ਕਾਲੂ ਭੁੱਬਾ ਮਾਰ ਕੇ ਰੋ ਪਿਆ, ਕਹਿਣ ਲੱਗਾ ਉਹ ਨਾਨਕ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ, ਮੇਰੇ ਅੱਗੇ ਮੱਥਾ ਨਾ ਟੇਕ, ਮੈਂ ਕਲਯੁਗੀ ਜੀ ਬੰਦਾ ਗੰਦਾ ਹਾਂ, ਤੂੰ ਰੱਬੀ ਨੂਰ ਨਾ ਪਿਤਾ ਜੀ ਮਰਿਆਦਾ ਰੱਖਣੀ। ਕਾਲੂ ਨੇ ਕਿਹਾ ਨਾਨਕ ਫਿਰ ਰਾਏ ਬੁਲਾਰ ਨੂੰ ਮਿਲੇ ਹੋ ਕਿ ਨਹੀਂ? ਨਹੀਂ ਪਿਤਾ ਜੀ, ਫਿਰ ਰਾਏ ਬੁਲਾਰ ਨੂੰ ਮਿਲੇ। ਹਜ਼ੂਰ ਤੁਰ ਪਏ, ਅੱਜ ਸਾਰਿਆਂ ਨੂੰ ਦਰਸ਼ਨ ਦੇਂਦੇ ਦੇਂਦੇ ਜਿਸ ਵੇਲੇ ਰਾਏ ਬੁਲਾਰ ਕੋਲ ਆਏ, ਰਾਏ ਬੁਲਾਰ ਰੋ ਰਿਹਾ ਹੈ ਤੇ ਪਿਆ ਕਹਿੰਦਾ ਹੈ ਕਿ ਸਦਾ ਦਰਸ਼ਨਾਂ ਦੀ ਦਾਤ ਬਖਸ਼ੋ ਆਖੋ ਸ੍ਰੀ ਵਾਹਿ, ਤੇ ਆਪਣੀ ਯਾਦ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ, ਤੇਰਾ ਨਾਮ ਜਪ, ਨਾਮ ਦੇ ਸਦਕੇ ਨਾਮ ਹੀ ਮਿਲ ਜਾਏਗਾ। ਸੋ ਆਓ ਪਿਆਰੀ ਸਾਧ ਸੰਗਤ, ਆਪ ਸਾਰੇ ਧੰਨ ਹੋ, ਜੋ ਇਸ ਸਮੇਂ ਉਧਰ ਇੰਦਰ ਦੇਵਤਾ ਵਸ ਰਿਹਾ ਹੈ, ਉਧਰ ਇੰਦਰ ਦੇਵਤਾ ਹਾਜ਼ਰੀ ਲਗਵਾ ਰਿਹਾ ਹੈ ਤੇ ਇਧਰ ਤੁਸੀਂ ਗੁਰੂ ਨਾਨਕ ਦੇ ਚਰਨਾਂ ਵਿਚ ਜੁੜੇ, ਇਹ ਪਿਆਰ ਹੈ। ਇਕ ਵਾਰੀ ਵੱਡੇ ਬਾਬਾ ਜੀ ਦਿੱਲੀ ਦੀਆਂ ਸੰਗਤਾਂ ਦੀ ਅਰਦਾਸ ਸੁਣ ਕੇ ਦਿੱਲੀ ਆਏ, ਜਿੱਥੇ ਹੁਣ ਨਿਊ ਰਜਿੰਦਰ ਨਗਰ ਹੈ, ਇੱਥੇ ਪਹਿਲਾਂ ਖੂਨੀ ਨਾਲਾ ਹੁੰਦਾ ਸੀ, ਹੁਣ ਤਾਂ ਬੜੀਆਂ ਆਬਾਦੀਆਂ, ਉਸ ਵੇਲੇ ਜੰਗਲ ਹੀ ਜੰਗਲ ਸੀ। ਬਾਬਾ ਜੀ ਨੇ ਇੱਥੇ ਬਖਸ਼ਿਸ਼ ਕੀਤੀ, ਪਰ ਜਿਹੜੇ ਆਸ਼ਕ ਸਨ ਉਹ ਰੋਜ਼ ਪਹੁੰਚਦੇ ਸਨ। ਪਿਆਰੀ ਸਾਧ ਸੰਗਤ, ਪਟਿਆਲੇ ਦੇ ਰਹਿਣ ਵਾਲੇ ਸਰਦਾਰ ਹਰਚੰਦ ਸਿੰਘ ਜੀ, ਐਗਰੀਕਲਚਰ ਕਮਿਸ਼ਨਰ, ਪਟਿਆਲੇ ਤੋਂ ਦਿੱਲੀ ਦਰਸ਼ਨ ਕਰਨ ਵਾਸਤੇ ਆਏ, ਰਾਏ ਬਹਾਦਰ ਨਾਰਾਇਣ ਸਿੰਘ ਜੀ ਰਾਧਾ ਸਵਾਮੀ ਮੱਤ ਦੇ ਸਨ, ਉਨ੍ਹਾਂ ਕੋਲ ਠਹਿਰੇ। ਅੰਮ੍ਰਿਤ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗੇ ਤੋ ਰਾਏ ਬਹਾਦਰ ਨਾਰਾਇਣ ਸਿੰਘ ਜੀ ਕਹਿਣ ਲੱਗੇ, ਹਰਚੰਦ ਸਿੰਘ ਅਸੀਂ ਵੀ ਨਾਲ ਚੱਲਾਂਗੇ, ਜੀ ਸਦਕੇ ਚੱਲੋ ਜੀ। ਕਾਰ ਵਿਚ ਬੈਠੇ ਆ ਗਏ, ਅੱਗੇ ਕੀਰਤਨ ਹੋ ਰਿਹਾ, ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ, ਤੋ ਬਾਬਾ ਜੀ ਧਰਤੀ ਪੁੱਟ ਕੇ ਨੀਵੇਂ ਬਹਿੰਦੇ ਸਨ, ਬਰਾਗਣ ਲਗਾਈ ਹੈ ਹੁਣ ਵੀ ਕਰ ਲੋ ਦਰਸ਼ਨ, ਬਰਾਗਣ ਲਗਾ ਕੇ ਮਸਤੀ ਵਿਚ ਝੂਮ ਰਹੇ ਹਨ ਤੇ ਪਿਆਰੀ ਸਾਧ ਸੰਗਤ ਬਾਰਿਸ਼ ਸ਼ੁਰੂ ਹੋ ਗਈ। ਸਾਹਿਬਾਨ ਨਹੀਂ ਸੀ, ਕੋਈ ਉੱਤੇ ਛੱਤ ਨਹੀਂ ਸੀ, ਬਾਹਰ ਹੀ ਦੀਵਾਨ ਸਜਿਆ ਹੋਇਆ ਸੀ। ਤੋ ਬਾਬਾ ਜੀ ਨੇ ਇਸ਼ਾਰਾ ਕੀਤਾ, ਭਾਈ ਕੀਰਤਨ ਕਰਨ ਵਾਲਿਆਂ ਉੱਤੇ ਕੱਪੜੇ ਤਾਣ ਦਿਓ, ਤਾਣ ਦਿੱਤੇ ਤੇ ਬਾਬਾ ਜੀ ਨੇ ਰਾਗੀ ਸਿੰਘਾਂ ਨੂੰ ਕਿਹਾ ਇਹ ਤੁਕਾਂ ਪੜੋ, ਕਿਹੜੀਆਂ ਆਪਾਂ ਵੀ ਪੜ੍ਹ ਲਈਏ।